0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਰੇਡੀਓ ਪ੍ਰੋਗਰਾਮ SBS ਪੰਜਾਬੀ ਵਿੱਚ ਤੁਹਾਡਾ ਦਿਲੋਂ ਬਹੁਤ ਬਹੁਤ ਸਵਾਗਤ ਹੈ ਦੋਸਤੋ। ਅੱਜ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ, ਜਿਹਨੂੰ ਮੈਂ ਲੈ ਕੇ ਆ ਰਹੀ ਹਾਂ ਜੀ SBS ਦੇ ਮੈਲਬਰਨ ਸਟੂਡੀਓ ਤੋਂ ਲਾਈਵ। ਹਮੇਸ਼ਾ ਵਾਂਗ ਹੋਣਗੀਆਂ ਜੀ ਪੰਜਾਬੀਆਂ ਨਾਲ, ਪੰਜਾਬੀ ਵਿੱਚ ਪੰਜਾਬੀਆਂ ਬਾਰੇ ਗੱਲਾਂ ਬਾਤਾਂ ਤੇ ਸੁਣਾਂਗੇ ਨਵੇਂ ਪੁਰਾਣੇ ਪੰਜਾਬੀ ਗਾਣੇ। ਪਰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਾਏ ਵਰੰਗ ਲੋਕਾਂ, ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਿਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਰ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ, ਹਮੇਸ਼ਾ ਵਾਂਗ ਸ਼ੁਰੂਆਤ ਕਰਾਂਗੇ ਜੀ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ। ਕੁਝ ਕੁ ਮਿੰਟਾਂ ਵਿੱਚ ਲਵਾਂਗੇ ਜੀ ਦੇਸ਼ ਦੁਨੀਆ ਦੀ ਖਬਰ ਸਾਰ, ਉਹ ਵੀ ਪੰਜਾਬੀ ਵਿੱਚ। ਤੇ ਨਾਲ ਹੀ ਇੱਕ ਵੱਡੀ ਖਬਰ ਬਣੀ ਹੋਈ ਹੈ ਜੀ ਵੀਜ਼ਾ ਬਦਲਾਵਾਂ ਬਾਰੇ। 1 ਜੁਲਾਈ ਤੋਂ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੋਇਆ ਤੇ ਇਸ ਨਵੇਂ ਵਿੱਤੀ ਵਰ੍ਹੇ ਵਿੱਚ ਆਸਟ੍ਰੇਲੀਆ ਨੇ ਲਗਭਗ ਸਾਰੇ ਵੀਜ਼ਾ ਕੈਟੇਗਰੀਜ਼ ਦੀ ਜਿਹੜੀ ਫੀਸ ਹੈ ਉਹ ਵਧਾ ਦਿੱਤੀ ਹੈ। ਤੇ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਦੀ ਜਿਹੜੀ ਫੀਸ ਹੈ ਉਹ ਥੋੜ੍ਹੀ ਬਹੁਤ ਨਹੀਂ ਸਗੋਂ ਬਹੁਤ ਬਹੁਤ ਵਧੀਆ। ਪਰ ਇੰਨੀਆਂ ਫੀਸਾਂ ਬਦਲਣ ਤੋਂ ਬਾਅਦ ਵੀ ਕੀ ਕੁਝ ਕੀਤਾ ਜਾ ਸਕਦਾ, ਕਿਹੜੇ ਰਸਤੇ ਹਜੇ ਵੀ ਖੁੱਲ੍ਹੇ ਨੇ, ਇਸ ਬਾਰੇ ਕਰਾਂਗੇ ਚਰਚਾ ਮਾਹਰਾਂ ਦੇ ਨਾਲ। ਇਸ ਤੋਂ ਇਲਾਵਾ ਅੱਜ ਤੁਹਾਨੂੰ ਲੈ ਚੱਲਾਂਗੇ ਜੀ ਸ਼ੈਪਟਨ, ਤੇ ਸ਼ੈਪਟਨ ਵਿੱਚ ਸਾਡੇ ਸਾਥੀ ਮੌਜੂਦ ਨੇ ਜਿਨ੍ਹਾਂ ਨੇ ਸ਼ੈਪਟਨ ਵਿੱਚ ਇੱਕ ਬਹੁਤ ਹੀ ਸਕਸੈਸਫੁਲ ਮੋਟਲ ਓਨਰ ਯਾਨੀ ਕਿ ਇੱਕ ਕਾਰੋਬਾਰੀ ਦੇ ਨਾਲ ਗੱਲ ਕੀਤੀ ਹੈ। ਤੇ ਉਸ ਕਾਰੋਬਾਰੀ ਦੇ ਨਾਲ ਸਿਰਫ ਉਹਨਾਂ ਦੀ ਸਫਲਤਾ ਬਾਰੇ ਜਾਂ ਉਹਨਾਂ ਦੇ ਸਫ਼ਰ ਬਾਰੇ ਗੱਲ ਨਹੀਂ ਕੀਤੀ, ਉਹਨਾਂ ਤੋਂ ਉਹਨਾਂ ਦੀ ਸਫਲਤਾ ਦੀ ਕੁੰਜੀ ਵੀ ਮੰਗੀ ਹੈ ਤੇ ਜਾਣਾਂਗੇ ਜੀ ਸਫਲ ਕਾਰੋਬਾਰ ਦੇ ਰਾਜ਼। ਇਸ ਤੋਂ ਇਲਾਵਾ ਦਿਨ ਹੈ ਜੀ ਸ਼ੁੱਕਰਵਾਰ ਯਾਨੀ ਕਿ ਲਹਿੰਦੇ ਪੰਜਾਬ ਦਾ ਦਿਨ, ਚੱਲਾਂਗੇ ਲਹਿੰਦੇ ਪੰਜਾਬ ਵੱਲ ਵੀ ਤੇ ਸੁਣਾਂਗੇ ਸਾਡੇ ਸਾਥੀ ਮਸੂਦ ਮੱਲੀ ਤੋਂ ਕਿ ਅੱਜ ਦਾ ਕਿਹੜਾ ਅਖਾਣ ਹੈ, ਕਿਉਂਕਿ ਇਸ ਨਵੀਂ ਪੋਡਕਾਸਟ ਸੀਰੀਜ਼ ਅਖਾਣ ਕਹਾਣੀ ਦੇ ਜ਼ਰੀਏ ਅਸੀਂ ਜਾਣਦੇ ਹਾਂ ਜੀ ਭੁੱਲੇ ਵਿਸਰੇ ਪੰਜਾਬੀ ਅਖਾਣਾਂ ਬਾਰੇ, ਉਹਨਾਂ ਦੇ ਇਤਿਹਾਸ ਬਾਰੇ ਤੇ ਅੱਜ ਦੇ ਸਮੇਂ ਵਿੱਚ ਉਹਨਾਂ ਦੀ ਕਿੰਨੀ ਕੁ ਲੋੜ ਹੈ, ਕੀ ਮਹੱਤਤਾ ਹੈ, ਉਹਦੇ ਬਾਰੇ ਵੀ ਜਾਣਨ ਪਾਵਾਂਗੇ। ਪਰ ਇਹ ਸਾਰਾ ਕੁਝ ਤਾਂ ਮੈਂ ਤੁਹਾਨੂੰ ਸੁਣਾਉਣਾ ਹੈ, ਪਰ ਤੁਹਾਡੇ ਲਈ ਵੀ ਖਾਸਮ ਖਾਸ ਗਿਫਟ ਲੈ ਕੇ ਆਏ ਹਾਂ ਜੀ। ਕਰਨ ਔਜਲਾ ਪੰਜਾਬੀ ਸਿੰਗਰ, ਸੁਣਿਆ ਤੇ ਤੁਸੀਂ ਹੋਣਾ ਹੀ ਹੈ ਤੇ ਫੈਨ ਵੀ ਬਹੁਤ ਨੇ ਕਰਨ ਔਜਲਾ ਦੇ। ਕਰਨ ਔਜਲਾ ਦਾ ਕੌਂਸਰਟ ਹੋ ਰਿਹਾ ਜੀ, ਇੱਕ ਨਹੀਂ ਬਹੁਤ ਸਾਰੇ ਕੌਂਸਰਟਸ ਹੋ ਰਹੇ ਨੇ ਤੇ ਉਸ ਕੌਂਸਰਟ ਦੀ ਫ੍ਰੀ ਟਿਕਟਾਂ ਦੇ ਰਿਹਾ SBS ਪੰਜਾਬੀ ਆਪਣੇ ਸਰੋਤਿਆਂ ਨੂੰ। ਤੇ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਜੀ ਕਰਨ ਔਜਲਾ ਦੇ ਕੌਂਸਰਟ ਦੀ ਫ੍ਰੀ ਟਿਕਟਾਂ, ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਦੇਣਾ ਹੈ ਕਿ ਵਟ ਮੇਕਸ ਯੂ ਦ ਬਿਗੈਸਟ ਕਰਨ ਔਜਲਾ ਫੈਨ। ਤੁਸੀਂ ਕਰਨ ਔਜਲਾ ਦੇ ਜੇ ਫੈਨ ਹੈਗੇ ਹੋ ਤੇ ਕਿਉਂ ਤੁਸੀਂ ਸਭ ਤੋਂ ਵਧੀਆ ਫੈਨ ਹੋ, ਕੀ ਪਸੰਦ ਹੈ, ਕਿਉਂ ਪਸੰਦ ਹੈ, ਇਹਦੇ ਬਾਰੇ ਤੁਸੀਂ ਲੇਖ ਭੇਜੋ, ਵੀਡੀਓ ਭੇਜੋ, ਫੋਟੋ ਭੇਜੋ, ਕੋਈ ਕਹਾਣੀ ਗੱਲਬਾਤ ਭੇਜੋ, ਕੁਛ ਵੀ, ਖੁੱਲ੍ਹਾ ਸੱਦਾ ਹੈ। ਤੁਸੀਂ ਕਰਨ ਔਜਲਾ ਦੇ ਵੱਡੇ ਫੈਨ ਕਿਉਂ ਹੋ, ਇਸ ਬਾਰੇ ਲਿਖ ਕੇ ਭੇਜੋ ਪੰਜਾਬੀ punjabi.program program@sbs.com.au ਉੱਤੇ ਦੱਸਣਾ ਜੀ ਕੋਈ ਦਿਲਚਸਪ ਕਿੱਸਾ। ਸਭ ਤੋਂ ਦਿਲਚਸਪ ਜਿਹੜੀ ਐਂਟਰੀ ਹੋਏਗੀ ਉਹਨੂੰ ਦਿੱਤੇ ਜਾਣਗੇ ਜੀ ਫ੍ਰੀ ਡਬਲ ਪਾਸ ਯਾਨੀ ਕਿ ਦੋ ਦੋ ਟਿਕਟਾਂ ਕੌਂਸਰਟ ਦੀਆਂ ਮੁਫਤ। ਤੇ ਜੇ ਸ਼ੋਅ ਦੇ ਦੌਰਾਨ ਵੀ ਤੁਸੀਂ ਕਰਨੀ ਹੋਵੇ ਗੱਲਬਾਤ, ਕੋਈ ਮਨਪਸੰਦ ਦਾ ਸੁਣਨਾ ਹੋਵੇ ਗਾਣਾ, ਇਹ ਸਾਰਾ ਕੁਝ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਹੈ 0439977667 0439-799-767 ਜਦੋਂ ਤੱਕ ਤੁਸੀਂ ਕਰ ਰਹੇ ਹੋ ਜੀ SMS, ਆਓ ਫਿਰ ਰੁੱਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ।

SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲ। ਰਾਤੇ ਪੇਸ਼ ਨੇ 3 ਜੁਲਾਈ 2026 ਦਿਨ ਸ਼ੁੱਕਰਵਾਰ ਦੀਆਂ ਚੋਣਵੀਆਂ ਖਬਰਾਂ। ਇੱਕ ਆਸਟ੍ਰੇਲੀਅਨ ਨਾਗਰਿਕ ਉੱਤੇ ਗਾਜ਼ਾ ਵਿੱਚ ਜੰਗੀ ਅਪਰਾਧ ਕਰਨ ਦੇ ਦੋਸ਼ ਲਗਾਏ ਗਏ ਨੇ। ਆਸਟ੍ਰੇਲੀਅਨ ਫੈਡਰਲ ਪੁਲਿਸ ਇਹਨਾਂ ਦੋਸ਼ਾਂ ਦਾ ਮੁਲਾਂਕਣ ਕਰ ਰਹੀ ਹੈ। ਗਾਰਡੀਅਨ ਅਖਬਾਰ ਨੇ ਰਿਪੋਰਟ ਦਿੱਤੀ ਹੈ ਕਿ ਆਸਟ੍ਰੇਲੀਅਨ ਸੈਂਟਰ ਫਾਰ ਇੰਟਰਨੈਸ਼ਨਲ ਜਸਟਿਸ ਦੁਆਰਾ ਇੱਕ ਸੰਖੇਪ AFP ਨੂੰ ਸੌਂਪਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਸ ਸੰਖੇਪ ਵਿੱਚ ਗਾਜ਼ਾ ਵਿੱਚ ਇੱਕ IDF ਬਟਾਲੀਅਨ ਵੱਲੋਂ 2023 ਅਤੇ 2024 ਵਿੱਚ ਕੀਤੇ ਗਏ ਕਥਿਤ ਯੁੱਧ ਅਪਰਾਧਾਂ ਦੇ ਵੇਰਵੇ ਹਨ, ਜਿਸ ਦੇ ਵਿੱਚ ਇੱਕ ਆਸਟ੍ਰੇਲੀਅਨ ਫੌਜੀ ਵੀ ਸ਼ਾਮਲ ਹੈ। ਉੱਥੇ ਹੀ ਸੰਘੀ ਸਰਕਾਰ ਨੇ ਨਵੇਂ ਸੋਸ਼ਲ ਮੀਡੀਆ ਪਾਬੰਦੀ ਕਾਨੂੰਨ ਦਾ ਵੀ ਪ੍ਰਸਤਾਵ ਦਿੱਤਾ, ਜਦਕਿ ਵਿਪੱਖ ਨੇ ਇਸ ਉੱਤੇ ਇੱਕ 8 ਹਫ਼ਤਿਆਂ ਦੀ ਸੈਨੇਟ ਜਾਂਚ ਦੀ ਮੰਗ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਨਵਾਂ ਕਾਨੂੰਨ ਆਸਟ੍ਰੇਲੀਆ ਦੇ 16 ਤੋਂ ਘੱਟ ਉਮਰ ਦੇ ਲੋਕਾਂ ਦੇ ਲਈ ਸੋਸ਼ਲ ਮੀਡੀਆ ਪਾਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ। ਸਰਕਾਰ ਮੁਤਾਬਕ ਪ੍ਰਸਤਾਵਿਤ ਤਬਦੀਲੀਆਂ ਟੈਕਨੋਲੋਜੀ ਕੰਪਨੀਆਂ ਲਈ ਜੁਰਮਾਨੇ ਦੁੱਗਣੇ ਕਰਨ ਅਤੇ ਈ ਸੇਫਟੀ ਕਮਿਸ਼ਨ ਨੂੰ ਮਜ਼ਬੂਤ ਜਾਂਚ ਸ਼ਕਤੀਆਂ ਦੇਣ ਲਈ ਤਿਆਰ ਕੀਤਾ ਗਿਆ, ਜਦੋਂ ਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਗੱਠਜੋੜ ਬੱਚਿਆਂ ਲਈ ਮਜ਼ਬੂਤ ਸੁਰੱਖਿਆ ਦਾ ਸਮਰਥਨ ਤਾਂ ਕਰਦਾ ਹੈ, ਪਰ ਨਾਲ ਹੀ ਇਹ ਵੀ ਚਾਹੁੰਦਾ ਹੈ ਕਿ ਕਾਨੂੰਨ ਬਣਨ ਤੋਂ ਪਹਿਲਾਂ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ। ਨਾਲ ਹੀ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਸੰਘੀ ਸਰਕਾਰ ਦੇ ਪ੍ਰਸਤਾਵਿਤ ਜੂਏਬਾਜ਼ੀ ਇਸ਼ਤਿਹਾਰ ਸੁਧਾਰਾਂ ਦਾ ਵੀ ਬਚਾਅ ਕੀਤਾ। ਇਸ ਕਾਨੂੰਨ ਨੂੰ ਗੱਠਜੋੜ ਅਤੇ ਗ੍ਰੀਨਸ ਦੇ ਸਮਰਥਨ ਦੇ ਨਾਲ ਸੈਨੇਟ ਦੀ ਜਾਂਚ ਲਈ ਭੇਜਿਆ ਗਿਆ ਸੀ। ਇਹ ਕਾਨੂੰਨ ਟੈਲੀਵਿਜ਼ਨ, ਰੇਡੀਓ, ਆਨਲਾਈਨ ਪਲੇਟਫਾਰਮਾਂ ਉੱਤੇ ਖੇਡਾਂ ਵਿੱਚ ਜੂਏਬਾਜ਼ੀ ਇਸ਼ਤਿਹਾਰਾਂ ਉੱਤੇ ਵਿਆਪਕ ਨਵੀਆਂ ਤਬਦੀਲੀਆਂ ਲਾਗੂ ਕਰੇਗਾ, ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਸੁਧਾਰ ਜੂਏਬਾਜ਼ੀ ਦੇ ਕਾਰਨ ਹੋਣ ਵਾਲੇ ਨੁਕਸਾਨਾਂ ਨੂੰ ਘਟਾਉਣ ਲਈ ਕਾਫ਼ੀ ਨਹੀਂ ਹਨ। ਹਿਰਾਸਤ ਤੋਂ ਬਾਹਰ ਆਉਣ ਤੋਂ ਬਾਅਦ ਆਦਿਵਾਸੀ ਔਰਤਾਂ ਨੂੰ ਸਥਾਈ ਰਿਹਾਇਸ਼ ਪ੍ਰਾਪਤ ਕਰਨ ਵਿੱਚ ਮਦਦ ਕਰਨ ਦੇ ਲਈ ਇੱਕ ਨਵੇਂ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਬੇਘਰ ਹੋਣ, ਹਿੰਸਾ ਅਤੇ ਅਪਰਾਧ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ਦੀ ਮਦਦ ਕਰੇਗਾ। ਲੀਗਲ ਏਡ ਨਿਊ ਸਾਊਥ ਵੇਲਜ਼ ਐਬਰੀਜਨਲ ਵਿਮੈਨ ਲੀਵਿੰਗ ਕਸਟਡੀ ਸਰਵਿਸਿਜ਼ ਦਾ ਕਹਿਣਾ ਹੈ ਕਿ ਉਹਨਾਂ ਨੇ ਸਾਬਕਾ ਕੈਦੀਆਂ ਲਈ ਸਥਿਰ ਰਿਹਾਇਸ਼ ਪ੍ਰਾਪਤ ਕਰਨ ਲਈ ਇੱਕ ਸਫਲ ਪਾਇਲਟ ਪ੍ਰੋਗਰਾਮ ਉੱਤੇ ਕੰਮ ਕੀਤਾ। ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। UK ਵਿੱਚ 8 ਲੋਕਾਂ ਨੂੰ ਉਹਨਾਂ ਪੁਰਸ਼ਾਂ ਦੇ ਇੱਕ ਅੰਤਰਰਾਸ਼ਟਰੀ ਨੈਟਵਰਕ ਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਜੋ ਪੁਰਸ਼ ਕਥਿਤ ਤੌਰ ਉੱਤੇ ਔਰਤਾਂ ਨੂੰ ਨਸ਼ੀਲੇ ਪਦਾਰਥ ਦੇ ਕੇ ਉਹਨਾਂ ਦੇ ਨਾਲ ਜਿਨਸੀ ਸ਼ੋਸ਼ਣ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਇਹ ਆਦਮੀ ਆਪਣੀ ਜਾਣ ਪਛਾਣ ਦੀਆਂ ਔਰਤਾਂ ਦੇ ਨਾਲ ਕਰਦੇ ਸੀ, ਜਿਨ੍ਹਾਂ ਵਿੱਚ ਰਿਸ਼ਤੇਦਾਰ, ਸਾਥੀ, ਪਤਨੀ ਸ਼ਾਮਲ ਹਨ। ਬ੍ਰਿਟੇਨ ਦੀ ਰਾਸ਼ਟਰੀ ਅਪਰਾਧ ਏਜੰਸੀ ਜੋ ਅੰਤਰਰਾਸ਼ਟਰੀ ਅਪਰਾਧ ਦੀ ਵੀ ਜਾਂਚ ਕਰਦੀ ਹੈ ਦਾ ਕਹਿਣਾ ਹੈ ਕਿ ਉਸਨੇ ਫੋਮ ਅਤੇ ਇਸ ਦੀਆਂ ਸ਼ਾਖਾਵਾਂ ਨਾਲ ਜੁੜੇ 270 ਤੋਂ ਵੱਧ ਵਿਅਕਤੀਆਂ ਦੀ ਪਛਾਣ ਵੀ ਕਰ ਲਿੱਤੀ ਹੈ। ਉੱਥੇ ਹੀ ਲੰਡਨ ਦੇ ਨੈਸ਼ਨਲ ਆਰਕਾਈਵਜ਼ ਨੇ ਅਮਰੀਕਾ ਦੀ ਆਜ਼ਾਦੀ ਦੇ ਐਲਾਨ ਨਾਮੇ ਦੀ ਇੱਕ ਦੁਰਲੱਭ ਕਾਪੀ ਦੀ ਖੋਜ ਦਾ ਖੁਲਾਸਾ ਕੀਤਾ। ਆਰਕਾਈਵ ਮੁਤਾਬਕ ਇਹ ਦਸਤਾਵੇਜ਼ 4 ਜੁਲਾਈ 1776 ਨੂੰ ਅਸਲ ਦਸਤਾਵੇਜ਼ ਉੱਤੇ ਦਸਤਖਤ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਛਾਪਿਆ ਗਿਆ ਸੀ, ਤਾਂ ਜੋ ਇਹ ਖਬਰ ਫੈਲਾਈ ਜਾ ਸਕੇ ਕਿ 13 ਬਾਗੀ ਉੱਤਰੀ ਅਮਰੀਕੀ ਕਲੋਨੀਆਂ ਨੇ ਬ੍ਰਿਟੇਨ ਨਾਲ ਸੰਬੰਧ ਤੋੜ ਦਿੱਤੇ ਨੇ। ਹੁਣ ਗੱਲ ਭਾਰਤ ਦੀ, ਜਿੱਥੇ ਦੀ ਕੇਂਦਰ ਸਰਕਾਰ ਇੱਕ ਨਵੇਂ ਕਾਨੂੰਨ ਉੱਤੇ ਕੰਮ ਕਰ ਰਹੀ ਹੈ। ਇਸ ਕਾਨੂੰਨ ਤਹਿਤ ਵਰਚੁਅਲ ਪ੍ਰਾਈਵੇਟ ਨੈਟਵਰਕ ਭਾਵ VPN ਪ੍ਰਦਾਤਾਵਾਂ ਨੂੰ ਘਟਾਉਣ ਲਈ ਕੰਮ ਕੀਤਾ ਜਾਵੇਗਾ। ਇਹ ਫੈਸਲਾ 2022 ਵਿੱਚ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੋਂਸ ਟੀਮ ਦੁਆਰਾ ਇੱਕ ਵਿਵਾਦਪੂਰਨ ਨਿਰਦੇਸ਼ ਤੋਂ ਬਾਅਦ ਆਇਆ, ਜਿਸ ਵਿੱਚ VPN ਸੇਵਾ ਪ੍ਰਦਾਤਾਵਾਂ ਨੂੰ ਉਹਨਾਂ ਦੇ ਨਾਮ, ਈਮੇਲ, ਸੰਪਰਕ ਨੰਬਰ ਅਤੇ IP ਪਤੇ ਸਮੇਤ ਵੱਡੀ ਮਾਤਰਾ ਵਿੱਚ ਡੇਟਾ ਸਟੋਰ ਕਰਨ ਦੀ ਲੋੜ ਸੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼, ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ।

ਦੋਸਤੋ, ਅੱਜ ਕੱਲ੍ਹ ਇੱਕ ਵੱਡੀ ਖਬਰ ਫੀਫਾ ਵਰਲਡ ਕੱਪ ਵੀ ਬਣਿਆ ਹੋਇਆ। ਆਓ ਫਿਰ ਸੁਣਦੇ ਹਾਂ ਸਾਡੇ ਸਾਥੀ ਪੁਨੀਤ ਟਿੰਕਰਾ ਤੋਂ ਕਿ ਕੀ ਕੁਝ ਚੱਲ ਰਿਹਾ ਫੁੱਟਬਾਲ ਦੀ ਦੁਨੀਆ ਵਿੱਚ।

ਮੈਚ ਦੇ ਦੂਜੇ ਹਾਫ ਵਿੱਚ ਕਮਾਲ ਕਰਨ ਵਾਲੇ ਹੀਰੋ ਹੈਰੀ ਕੇਨ ਅਤੇ ਯੂਰੀ ਟਿਲੇਮੈਂਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇੰਗਲੈਂਡ ਅਤੇ ਬੈਲਜੀਅਮ ਨੂੰ ਰਾਊਂਡ ਆਫ 16 ਵਿੱਚ ਪਹੁੰਚਾ ਦਿੱਤਾ। ਦੂਜੇ ਪਾਸੇ ਸੰਯੁਕਤ ਰਾਜ ਅਮਰੀਕਾ ਨੇ ਵੀ ਬੋਸਨੀਆ ਅਤੇ ਹਰਜ਼ੇਗੋਵਿਨਾ ਤੇ ਜਿੱਤ ਦਰਜ ਕਰਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਮੈਂ ਹਾਂ ਪੁਨੀਤ ਢੀਂਗਰਾ ਅਤੇ ਇਹ ਹੈ ਫੀਫਾ ਵਰਲਡ ਕੱਪ 2026 ਦੇ 21ਵੇਂ ਦਿਨ ਦਾ ਪੂਰਾ ਹਾਲ। ਫੀਫਾ ਵਰਲਡ ਕੱਪ ਦੇ 21ਵੇਂ ਦਿਨ ਦੀ ਸ਼ੁਰੂਆਤ ਐਟਲੈਂਟਾ ਤੋਂ ਹੋਈ, ਜਿੱਥੇ ਇੰਗਲੈਂਡ ਨੇ 7ਵੇਂ ਮਿੰਟ ਵਿੱਚ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਡੀ ਆਰ ਕੋਂਗੋ ਨੂੰ 2-1 ਨਾਲ ਹਰਾ ਦਿੱਤਾ। ਇੰਗਲੈਂਡ ਦੀ ਟੀਮ ਮੈਚ ਦੇ ਜ਼ਿਆਦਾਤਰ ਸਮੇਂ ਦੌਰਾਨ ਆਪਣੀ ਲੈਅ ਲੱਭਣ ਲਈ ਸੰਘਰਸ਼ ਕਰਦੀ ਨਜ਼ਰ ਆਈ ਅਤੇ ਕੋਂਗੋ ਦੇ ਬਿਹਤਰੀਨ ਗੋਲਕੀਪਰ ਨੇ ਵਾਰ ਵਾਰ ਉਨ੍ਹਾਂ ਦੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। 3 ਲਾਇਨਸ ਯਾਨੀ ਇੰਗਲੈਂਡ ਨੂੰ ਉਸ ਵੇਲੇ ਵੀ ਨਿਰਾਸ਼ਾ ਹਾਸਲ ਹੋਈ ਜਦੋਂ ਰੈਫਰੀ ਅਤੇ ਵੀ ਏ ਆਰ ਨੇ ਪਹਿਲੇ ਹਾਫ ਦੇ ਅੰਤ ਤੋਂ ਥੋੜਾ ਪਹਿਲਾਂ ਹੈਰੀ ਕੇਨ ਨੂੰ ਪੈਨਲਟੀ ਬਾਕਸ ਵਿੱਚ ਡਿੱਗਣ ਤੇ ਕੀਤੀ ਗਈ ਅਪੀਲ ਨੂੰ ਰੱਦ ਕਰ ਦਿੱਤਾ, ਪਰ ਆਖਿਰਕਾਰ ਕੇਨ ਨੇ ਮੈਚ ਦੇ ਅੰਤਿਮ ਪਲਾਂ ਵਿੱਚ 2 ਗੋਲ ਕਰਕੇ ਇੰਗਲੈਂਡ ਨੂੰ ਰਾਊਂਡ ਆਫ 16 ਵਿੱਚ ਪਹੁੰਚਾ ਦਿੱਤਾ, ਜਿੱਥੇ ਹੁਣ ਉਸਦਾ ਮੁਕਾਬਲਾ ਇਤਿਹਾਸਕ ਐਜ਼ਟੇਕਾ ਸਟੇਡੀਅਮ ਵਿੱਚ ਮੈਕਸੀਕੋ ਨਾਲ ਹੋਵੇਗਾ। ਉਧਰ ਸੀਐਟਲ ਵਿੱਚ ਬੈਲਜੀਅਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਸੈਨੇਗਲ ਨੂੰ 3-2 ਨਾਲ ਹਰਾਇਆ, ਜਿੱਥੇ ਕਪਤਾਨ ਯੂਰੀ ਟਿਲੇਮੈਂਸ ਨੇ 2 ਗੋਲ ਕੀਤੇ। 86ਵੇਂ ਮਿੰਟ ਤੱਕ ਸੈਨੇਗਲ 2-0 ਨਾਲ ਅੱਗੇ ਸੀ, ਪਰ ਬੈਲਜੀਅਮ ਨੇ ਵਾਪਸੀ ਕਰਕੇ ਮੈਚ ਨੂੰ ਐਕਸਟਰਾ ਟਾਈਮ ਤੱਕ ਖਿੱਚ ਲਿਆ। ਜਦੋਂ ਮੈਚ ਪੈਨਲਟੀ ਸ਼ੂਟ ਆਊਟ ਵੱਲ ਵੱਧ ਰਿਹਾ ਸੀ ਤਾਂ ਵੀ ਏ ਆਰ

0: ਹੁਣ ਰੁਕ ਕਰਦੇ ਹਾਂ ਸੋਕਰੂਜ਼ ਵੱਲ। ਮਿਸਰ ਯਾਨੀ ਇਜਿਪਟ ਖਿਲਾਫ ਸ਼ਨੀਵਾਰ ਨੂੰ ਹੋਣ ਵਾਲੇ ਰਾਊਂਡ ਆਫ 32 ਦੇ ਮੁਕਾਬਲੇ ਤੋਂ ਪਹਿਲਾਂ ਸੋਕਰੂਜ਼ ਨੇ ਡੈਲਸ ਵਿੱਚ ਆਪਣਾ ਪਹਿਲਾ ਸਿਖਲਾਈ ਸੈਸ਼ਨ ਪੂਰਾ ਕਰ ਲਿਆ ਹੈ। ਸਹਾਇਕ ਕੋਚ ਮਾਈਕਲ ਜਾਡੀਨਾਗ ਦਾ ਕਹਿਣਾ ਹੈ ਕਿ ਟੀਮ ਦਾ ਪੂਰਾ ਧਿਆਨ ਮਿਸਰ ਦੀ ਪੂਰੀ ਟੀਮ ਤੇ ਕੇਂਦਰਿਤ ਹੈ, ਨਾ ਕਿ ਸਿਰਫ ਇਸ ਗੱਲ ਤੇ ਕਿ ਉਨ੍ਹਾਂ ਦੇ ਸਟਾਰ ਸਟ੍ਰਾਈਕਰ ਮੁਹੰਮਦ ਸੋਲਾਹ ਆਪਣੀ ਹੈਮਸਟ੍ਰਿੰਗ ਦੀ ਸੱਟ ਤੋਂ ਸਮੇਂ ਸਿਰ ਉੱਭਰ ਪਾਉਂਦੇ ਨੇ ਜਾਂ ਨਹੀਂ।
1: They have threats all over the park. That's what they do. They've got guys who are playing at a very high level, and you mentioned one who's done it for a very long time. There are others in there that also are doing the job and doing the business at club level and also for the national team. So it's probably more of a collective approach, I'd say, from our perspective.
0: ਸੋਕਰੂਜ਼ ਅਤੇ ਮਿਸਰ ਦਾ ਇਹ ਮੁਕਾਬਲਾ ਸ਼ਨੀਵਾਰ ਸਵੇਰੇ ਖੇਡਿਆ ਜਾਵੇਗਾ, ਜਿਸ ਦਾ ਲਾਈਵ ਪ੍ਰਸਾਰਣ ਸਵੇਰੇ 3 ਵਜੇ ਤੋਂ SBS ਅਤੇ SBS ਔਨ ਡਿਮਾਂਡ ਤੇ ਕੀਤਾ ਜਾਵੇਗਾ। ਤੁਸੀਂ ਟੂਰਨਾਮੈਂਟ ਦੇ 21ਵੇਂ ਦਿਨ ਦਾ ਵਰਲਡ ਕੱਪ ਡੇਲੀ ਅਪਡੇਟ ਸੁਣ ਰਹੇ ਸੀ। ਮੈਂ ਹਾਂ ਪੁਨੀਤ ਟਿੰਗਰਾ। ਫੀਫਾ ਵਰਲਡ ਕੱਪ 2026 ਦਾ ਹਰ ਪਲ ਲਾਈਵ ਅਤੇ ਬਿਲਕੁਲ ਮੁਫਤ ਦੇਖੋ ਸਿਰਫ SBS ਅਤੇ SBS ਔਨ ਡਿਮਾਂਡ ਤੇ।

0: ਵਖਵੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ। ਦੋਸਤੋ, ਇਸ ਨਵੇਂ ਸਾਲ ਯਾਨੀ ਕਿ ਇਸ ਨਵੇਂ ਵਿੱਤੀ ਵਰ੍ਹੇ ਜਾਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਵਿੱਚ ਇੱਕ ਬੜਾ ਵੱਡਾ ਬਦਲਾਅ ਕੀਤਾ ਗਿਆ ਵੀਜ਼ਾ ਫੀਸ ਵਿੱਚ। 1 ਜੁਲਾਈ ਤੋਂ ਯਾਨੀ ਕਿ ਨਵੇਂ ਵਿੱਤੀ ਸਾਲ ਦੇ ਪਹਿਲੇ ਹੀ ਦਿਨ ਆਸਟ੍ਰੇਲੀਆ ਨੇ ਲਗਭਗ ਸਾਰੀ ਵੀਜ਼ਾ ਸ਼੍ਰੇਣੀਆਂ ਦੇ ਲਈ ਫੀਸ ਵਧਾ ਦਿੱਤੀ ਹੈ। ਵਿਸ਼ਵ ਭਰ ਵਿੱਚ ਸਭ ਤੋਂ ਵੱਧ ਵਿਦਿਆਰਥੀ ਵੀਜ਼ਾ ਫੀਸ ਹੋਣ ਤੋਂ ਬਾਅਦ ਆਸਟ੍ਰੇਲੀਆ ਨੇ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀ ਦੀ ਲਾਗਤ ਵਿੱਚ ਵੱਡਾ ਵਾਧਾ ਕੀਤਾ। ਇਸ ਸਾਲ ਦੇ ਸ਼ੁਰੂ ਵਿੱਚ ਅਸਥਾਈ ਰੈਜ਼ੀਡੈਂਸੀ ਭਾਵ ਕਿ TR ਦੀ ਫੀਸ ਦੁੱਗਣੀ ਕਰਨ ਤੋਂ ਬਾਅਦ ਹੁਣ 485 ਵੀਜ਼ਾ ਦੀ ਫੀਸ ਵੀ ਵਧਾਈ ਗਈ ਹੈ। ਮਾਪਿਆਂ ਅਤੇ ਪਾਰਟਨਰ ਵੀਜ਼ਾ ਯਾਨੀ ਕਿ ਫੈਮਿਲੀ ਵੀਜ਼ਾ ਕੈਟੇਗਰੀਜ਼ ਜਿਨ੍ਹਾਂ ਲਈ ਪਹਿਲਾਂ ਹੀ ਸਾਲਾਂ ਦੀ ਲੰਬੀ ਉਡੀਕ ਕਰਨੀ ਪੈਂਦੀ ਹੈ, ਇਹਨਾਂ ਫੈਮਿਲੀ ਕੈਟੇਗਰੀਜ਼ ਵਿੱਚ ਵੀ ਹੁਣ ਅਰਜ਼ੀ ਫੀਸ ਲਗਭਗ 25% ਵਧੀ ਹੈ। PR ਵੀਜ਼ਾ ਅਰਜ਼ੀ ਅਤੇ ਹੁਨਰਮੰਦ ਮਾਈਗ੍ਰੇਸ਼ਨ ਦੀ ਲਾਗਤ ਵਿੱਚ ਵੀ ਵੱਡਾ ਵਾਧਾ ਦੇਖਣ ਨੂੰ ਮਿਲਿਆ। ਇਸ ਦੇ ਚੱਲਦੇ SBS ਪੰਜਾਬੀ ਦੇ ਨਾਲ ਗੱਲ ਕਰਦਿਆਂ ਵੀਜ਼ਾ ਮਾਹਰ ਟਰੱਸਟਿਡ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਗਿੰਨੀ ਕੋਚਰ ਨੇ ਦੱਸਿਆ ਕਿ ਫੀਸ ਵਿੱਚ ਅਚਾਨਕ ਹੀ ਇੰਨੇ ਵੱਡੇ ਵਾਧੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ।
1: ਜਿਹੜੀ ਵੀਜ਼ਾ ਫੀਸ ਇਨਕਰੀਜ਼ ਹੁੰਦੀ ਹੈ ਨਾ, ਯੂਜੁਅਲੀ ਇਹ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਹਿਸਾਬ ਨਾਲ 4-5% ਹੁੰਦੀ ਹੈ, ਪਰ ਇਸ ਵਾਰ ਤਾਂ ਆਲਮੋਸਟ 25% ਤੱਕ ਮੋਸਟ ਆਫ ਦ ਸਬ ਕਲਾਸਿਸ ਦੇ ਵਿੱਚ ਜਿਹੜਾ ਹਾਈਕ ਹੈ ਉਹ ਦੇਖਣ ਨੂੰ ਮਿਲ ਰਿਹਾ। ਪ੍ਰਾਈਸ ਇਨਕਰੀਜ਼ ਹੈ ਨਾ, ਉਹਨੇ CPI ਨੂੰ ਫੋਲੋ ਨਹੀਂ ਕੀਤਾ। ਸਭ ਤੋਂ ਹੈਰਾਨਗੀ ਵਾਲੀ ਗੱਲ ਇਹ ਹੈ, TR ਜਿਹਦੀ ਫੀਸ ਡਿਪਾਰਟਮੈਂਟ ਨੇ ਸਿਰਫ 2-3 ਮਹੀਨੇ ਪਹਿਲਾਂ ਡਬਲ ਕੀਤੀ ਸੀ, 2300-2600 ਕੀਤੀ ਸੀ, ਹੁਣ ਉਹ ਵੀ ਵੱਧ ਕੇ $5,750 ਹੋ ਗਈ ਹੈ। ਸੋ ਫਰੋਮ 4600 ਤੋਂ 5750 ਹੋ ਗਈ ਹੈ। ਤੇ ਜੇ ਤੁਸੀਂ ਮੈਰਿਡ ਹੋ ਤੇ ਅਰਾਊਂਡ $8,000 ਲਾਓਗੇ ਤੁਸੀਂ ਆਪਣੀ TR ਤੇ, ਜੇ ਤੁਹਾਡੇ ਕੋਲ ਡਿਪੈਂਡੈਂਟਸ ਨੇ ਤੇ ਯੂ ਆਰ ਲੁਕਿੰਗ ਐਟ ਅਰਾਊਂਡ $10,000 ਜਸਟ ਟੂ ਅਪਲਾਈ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਸਬ ਕਲਾਸ 485। ਪਰਟੀਕੁਲਰ ਸਬ ਕਲਾਸ ਦੇ ਲਈ ਜ਼ਿਆਦਾ ਸ਼ੌਕਿੰਗ ਇਸ ਲਈ ਹੈ ਕਿਉਂਕਿ ਇਹਦੀ ਫੀਸ ਹੁਣੇ ਹੁਣੇ ਡਬਲ ਹੋਈ ਸੀ, 2300 ਤੋਂ ਜਿਵੇਂ ਮੈਂ ਦੱਸਿਆ 4600 ਹੋਈ ਸੀ, ਤੇ ਹੁਣ ਅਗੇਨ ਇਹ ਫੀਸ ਜਿਹੜੀ ਹੈ ਉਹ ਵੱਧ ਗਈ ਹੈ। ਇਸ ਤੋਂ ਬਾਅਦ ਜੇ ਅਸੀਂ ਵਰਕ ਵੀਜ਼ਿਆਂ ਦੀ ਗੱਲ ਕਰੀਏ, ਸਬ ਕਲਾਸ 482 ਉਹਦੀ ਫੀਸ ਹੁਣ $4,015 ਹੋ ਗਈ ਹੈ। ENS ਇੰਪਲੋਇਰ ਨੋਮੀਨੇਸ਼ਨ ਸਕੀਮ ਸਬ ਕਲਾਸ 186 ਇਹਦੀ ਫੀਸ ਪਹਿਲਾਂ $49,010, ਇਹਦੀ ਵੀ ਫੀਸ ਵੱਧ ਕੇ $6,140 6140 ਹੋ ਗਈ ਹੈ। ਜੇ ਮੈਂ ਤੁਹਾਨੂੰ ਦੱਸਾਂ ਕਿ ਇੱਕ ਇਹੋ ਜਿਹੀ ਵੀ ਸਬ ਕਲਾਸ ਹੈਗੀ ਹੈ ਜਿਹਦੀ ਫੀਸ ਵਿੱਚ ਆਲਮੋਸਟ 200% ਵਾਧਾ ਹੋਇਆ, ਬ੍ਰਿਜਿੰਗ ਵੀਜ਼ਾ B, ਜੋ ਕਿ ਇੱਕ ਬਹੁਤ ਹੀ ਸਿੰਪਲ ਜਿਹੀ 1-2 ਪੇਜ ਦੀ ਐਪਲੀਕੇਸ਼ਨ ਹੈ, ਜਿਹਦੇ ਵਿੱਚ ਜੇ ਕਿਸੇ ਨੇ ਟਰੈਵਲ ਕਰਨਾ ਹੈ ਤੇ ਉਹ ਬ੍ਰਿਜਿੰਗ ਵੀਜ਼ਾ A ਤੇ ਹੈ ਤੇ ਉਹਨੂੰ ਬ੍ਰਿਜਿੰਗ ਵੀਜ਼ਾ B ਅਪਲਾਈ ਕਰਕੇ ਟਰੈਵਲ ਰਾਈਟਸ ਮਿਲਦੇ ਨੇ। ਉਹ ਟਰੈਵਲ ਰਾਈਟਸ ਅਪਲਾਈ ਕਰਨ ਦੀ ਫੀਸ ਪਹਿਲਾਂ $190 ਹੁੰਦੀ ਸੀ, ਹੁਣ ਉਹ 575 ਹੋ ਗਈ ਹੈ।
0: ਵੀਜ਼ਾ ਕਰਾਫਟ ਮਾਈਗ੍ਰੇਸ਼ਨ ਤੋਂ ਨਵਨੀਤ ਸਿੰਘ ਨੇ ਇਸ ਵੱਡੇ ਵਾਧੇ ਦੇ ਪਿੱਛੇ ਮੁੱਖ ਕਾਰਨਾਂ ਬਾਰੇ ਦੱਸਿਆ।
2: ਹੁਣ ਇਹ ਬਿਲਕੁਲ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਾਂ ਮਹਿੰਗਾਈ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਇਹ ਹੁਣ ਮੋਰ ਆਫ ਮਾਈਗ੍ਰੇਸ਼ਨ ਪਾਲਿਸੀ ਦੇ ਤਹਿਤ ਜਿਹੜੀ ਗਵਰਨਮੈਂਟ ਕੰਮ ਕਰ ਰਹੀ ਹੈ ਉਹਦੇ ਤਹਿਤ ਇਹ ਜਿਹੜੇ ਅਨਸੈਸਰੀ ਕਿ ਨਜਾਇਜ਼ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ, 4 ਹੀ ਕਾਰਨ ਹੁੰਦੇ ਆ ਜਦੋਂ ਤੁਸੀਂ ਫੀਸ ਇਨਕਰੀਜ਼ ਕਰਦੇ ਹੋ। ਪਹਿਲਾ ਹੁੰਦਾ ਜੀ ਕੋਸਟ ਰਿਕਵਰੀ, ਵੀ ਤੁਹਾਡੇ ਆਪਦੇ ਖਰਚੇ ਵੱਧ ਗਏ ਆ, ਤਨਖਾਹਾਂ ਤੁਸੀਂ ਵਧਾਉਣੀਆਂ ਲੋਕਾਂ ਦੀਆਂ ਜਿਹੜੇ ਤੁਹਾਡੇ ਲਈ ਕੰਮ ਕਰਦੇ ਆ ਕੇਸ ਆਫਿਸਰ, ਰਾਈਟ, ਤੇ ਉਹਨਾਂ ਨੂੰ ਵਧਾਉਣ ਵਾਸਤੇ ਤੁਸੀਂ ਥੋੜਾ ਬਹੁਤਾ ਇਨਕਰੀਜ਼ ਕਰਦੇ ਹੋ। ਫਿਰ ਇੱਕ ਹੁੰਦਾ ਜੀ ਮਹਿੰਗਾਈ ਦੇ ਨਾਲ ਨਾਲ ਬਾਕੀ ਚੀਜ਼ਾਂ ਵੱਧ ਰਹੀਆਂ ਤੇ ਥੋੜਾ ਫੀਸ ਵੀ ਵਧੂਗੀ। ਤੀਜਾ ਹੁੰਦਾ ਜੀ ਬਜਟ, ਕਿ ਤੁਹਾਡੇ ਥਰੂ ਰੈਵਨਿਊ ਜਨਰੇਟ ਕੀਤਾ ਜਾ ਰਿਹਾ, ਤੁਹਾਡੇ ਕੋਲੋਂ ਪੈਸੇ ਲੈ ਕੇ, ਮਤਲਬ ਟੈਕਸ ਪੇਅਰ ਤੇ ਬੋਝ ਨਹੀਂ ਪਾਉਣਾ ਜੀ, ਜਿਹੜੇ ਵੀਜ਼ਾ ਐਪਲੀਕੈਂਟਸ ਆ ਉਹਨਾਂ ਕੋਲ ਪੈਸੇ ਕਢਾਓ। ਔਰ ਚੌਥਾ ਪਾਰਟ ਹੁੰਦਾ ਜੀ ਉਹ ਹੈਗਾ ਮਾਈਗ੍ਰੇਸ਼ਨ ਪਾਲਿਸੀ।
0: ਗਿੰਨੀ ਕੋਚਰ ਦੇ ਮੁਤਾਬਕ ਸਟੂਡੈਂਟ ਵੀਜ਼ਾ ਲੈ ਕੇ ਆਸਟ੍ਰੇਲੀਆ ਆਉਣ ਤੋਂ ਬਾਅਦ ਵੱਖ ਵੱਖ ਵੀਜ਼ਿਆਂ ਤੋਂ ਹੁੰਦੇ ਹੋਏ PR ਦੀ ਭਾਲ ਕਰਨ ਵਾਲੇ ਲੋਕਾਂ ਨੂੰ ਇਸਦਾ ਸਭ ਤੋਂ ਵੱਡਾ ਨੁਕਸਾਨ ਹੋਵੇਗਾ।
1: ਕਲਾਇੰਟਸ ਆਰ ਐਕਚੁਅਲੀ ਸੋ ਐਂਜੀਅਸ ਟੂ ਨੋ ਕਿ ਓਕੇ ਹੁਣ ਉਹਨਾਂ ਨੇ ਇਹ ਜਿਹੜਾ ਗੈਪ ਵਿੱਚ ਆਇਆ ਕਿ ਉਹਨਾਂ ਨੂੰ ਖੜੇ ਪੈਰੀ ਜਿਹੜਾ ਇੰਨਾ ਖਰਚਾ ਹੋਰ ਪੈ ਗਿਆ, ਉਹਨਾਂ ਨੇ ਕਿਵੇਂ ਕਵਰ ਅਪ ਕਰਨਾ ਹੈ, ਕਿਉਂਕਿ ਸਟੂਡੈਂਟਸ ਕੋਲ ਵਰਕ ਰਾਈਟਸ ਤਾਂ ਵਧੇ ਨੇ, ਵਰਕ ਰਾਈਟਸ ਤਾਂ ਉਹੀ 48 hours ਇਨ ਅ ਫੋਰਟਨਾਈਟ ਹੈ, ਤੇ ਉਹਨਾਂ ਦੇ ਲਈ ਇਹ ਮਨੀ ਫੋਕ ਆਊਟ ਕਰਨਾ ਇਟ ਹੈਜ਼ ਬਿਕਮ ਅ ਬਿਗ ਡੀਲ। ਉਹ ਸਾਰੇ ਸਟੂਡੈਂਟਸ ਜਿਹਨਾਂ ਨੇ TR ਪਾਉਣੀ ਹੈ ਉਹਨਾਂ ਲਈ ਚੀਜ਼ਾਂ ਬਹੁਤ ਜ਼ਿਆਦਾ ਔਖੀਆਂ ਕੀਤੀਆਂ ਜਾ ਰਹੀਆਂ, ਜਿਹੜਾ ਉਹ ਵੀਜ਼ਾ ਨੂੰ ਹਾਸਿਲ ਕਰਨਾ ਹੈ ਬਾਏ ਪੇਇੰਗ ਸੱਚ ਹਿਊਜ ਅਮਾਊਂਟ ਆਫ ਵੀਜ਼ਾ ਐਪਲੀਕੇਸ਼ਨ ਫੀਸ। ਉਹ ਚਾਹ ਰਹੇ ਨੇ ਕਿ ਵਰਕ ਵੀਜ਼ਾ ਤੇ ਬਹੁਤ ਘੱਟ ਤੋਂ ਘੱਟ ਲੋਕੀ ਰਹਿਣ, ਡਿਪਾਰਟਮੈਂਟ ਇਹ ਵੀ ਚਾਹ ਰਿਹਾ ਕਿ ਲੋਕੀ ਜ਼ਿਆਦਾ ਬ੍ਰਿਜਿੰਗ ਵੀਜ਼ਾ ਤੇ ਨਹੀਂ ਰਹਿਣ, ਜਿਹਨੂੰ ਇਹ ਵੀਜ਼ਾ ਹੋਪਿੰਗ ਵੀ ਕਹਿੰਦੇ ਨੇ, ਵੀ ਇੱਕ ਵੀਜ਼ਾ ਤੋਂ ਦੂਸਰੇ ਵੀਜ਼ੇ ਤੇ ਜਾਣਾ। ਇਸ ਟਾਈਮ ਤੇ ਇਹ ਲੱਗ ਰਿਹਾ ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਲਈ ਇੱਕ ਸਟੂਡੈਂਟ ਵੀਜ਼ੇ ਤੋਂ ਦੂਜੇ ਸਟੂਡੈਂਟ ਵੀਜ਼ਾ ਤੇ ਜਾਣਾ ਜ਼ਿਆਦਾ ਆਸਾਨ ਕੀਤਾ ਹੈ ਐਜ਼ ਪਰ ਦ ਫੀਸ, ਰਾਦਰ ਦੈਨ ਕਿ ਉਹ ਕਿਸੇ ਹੋਰ ਵੀਜ਼ੇ ਤੇ ਜਾਣ।
0: ਉੱਥੇ ਹੀ ਨਵਨੀਤ ਦਾ ਮੰਨਣਾ ਹੈ ਕਿ ਇੰਪਲੋਈ ਸਪੋਂਸਰ ਦੀ ਭਾਲ ਕਰਨ ਵਾਲੇ ਲੋਕਾਂ ਨੂੰ ਇਸ ਦਾ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ।
2: ਜਿਹੜੇ ਜੈਨੂਅਨ ਲੋਕ ਕੰਮ ਕਰ ਰਹੇ ਹਾਂ, ਚਾਹੇ ਉਹ 482 ਵੀਜ਼ਾ ਵਾਸਤੇ ਸੀ ਜਾਂ 186 ਵੀਜ਼ਾ ਵਾਸਤੇ ਸੀਗੇ, ਉਹ ਵੈਸੇ ਵੀ ਇੰਪਲੋਈ ਨੂੰ ਸਪੋਂਸਰ ਕਰਨ ਚੋਂ ਹਿਚਕਦੇ ਸੀਗੇ। ਸਿਰਫ ਇਹ ਵੀਜ਼ਾ ਐਪਲੀਕੇਸ਼ਨ ਦੀ ਗੱਲ ਨਹੀਂ ਹੈ, ਇਹ ਇੱਕ ਜਿਹੜੀ ਉਹਨਾਂ ਨੂੰ ਮਿਨੀਮਮ ਸੈਲਰੀ ਦੇਣੀ ਪੈਂਦੀ ਹੈ ਉਹਦੇ ਵੀ ਇੱਕ ਕਾਰਨ ਹੈ। ਸੋ ਉਹ ਵੀ ਵਧਾ ਕੇ ਹੁਣ ਇਹਨਾਂ ਨੇ ਆਲਮੋਸਟ 80,000 ਨੂੰ ਟੱਚ ਕਰਦੀ ਹੈ। ਹੁਣ ਇੱਕ ਆਸਟ੍ਰੇਲੀਅਨ ਉੱਥੇ ਕੰਮ ਕਰੀ ਜਾਂਦਾ 65,000-70,000 'ਚ, ਅਤੇ ਉਹ ਕਹਿੰਦੇ ਆ ਵੀ ਚਾਹੇ ਉਹ ਇੰਪਲੋਈ ਨੂੰ ਸਪੋਂਸਰ ਕਰਨਾ ਵੀ ਚਾਹੁੰਦੇ ਆ, ਲੇਕਿਨ ਉਹ ਹਮੇਸ਼ਾ ਉਹਨਾਂ ਦਾ ਕੁਐਸਚਨ ਹੁੰਦਾ ਕਿ ਜੇ ਮੇਰੇ ਬਾਕੀ ਇੰਪਲੋਈਜ਼ ਨੂੰ ਪਤਾ ਲੱਗ ਗਿਆ ਅਤੇ ਵੀ ਮੈਂ ਇਹਨੂੰ ਐਕਸਟਰਾ ਕਿਉਂ ਪੇ ਕਰਾਂ। ਤੋ ਜਿੱਦਾਂ ਜਿੱਦਾਂ ਇਹ ਕੋਸਟ 482 ਵੀਜ਼ਾ ਦੀ ਫੀਸ ਵਧਾ ਕੇ 186 ਵੀਜ਼ਾ ਦੀ ਫੀਸ ਵਧਾ ਕੇ ਇਹ ਕਰ ਰਹੇ ਹਾਂ, ਤਾਂ ਉਹਦੇ ਨਾਲ ਜਿਹੜਾ ਹੈ ਇੰਪਲੋਇਰ ਉਹ ਪਹਿਲਾਂ ਹੀ ਹੱਥ ਖਿੱਚਣੇ ਸ਼ੁਰੂ ਕਰ ਦੇਣਗੇ।
0: ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਬਦਲਾਅ ਇੱਕ ਚੱਕਰ ਦਾ ਹਿੱਸਾ ਹੈ ਅਤੇ ਮਾਹੌਲ ਫਿਰ ਤੋਂ ਬਦਲੇਗਾ।
2: ਹਮੇਸ਼ਾ ਸਾਈਕਲ ਚੱਲਦੀਆਂ, 4 ਸਾਲ ਚੀਜ਼ਾਂ ਬਹੁਤ ਸਲੋ ਹੋਣਗੀਆਂ, ਬੜਾ ਰਿਲੈਕਸ ਹੋਊਗਾ, ਇਜ਼ਲੀ ਮਿਲਣਗੇ, ਫਿਰ ਇੱਕਦਮ ਦੂਸਰੀ ਗਵਰਨਮੈਂਟ ਆਊਗੀ ਜਦੋਂ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਹੁੰਦਾ ਉਹ ਇੱਕਦਮ ਰੋਲਾ ਪਾ ਦੇਣਗੇ, ਫਿਰ ਇੱਕਦਮ ਸਾਈਕਲ 'ਚ ਉਹ ਵੀਜ਼ੇ 'ਤੇ ਇੱਕਦਮ ਬ੍ਰੇਕ ਲਾ ਦੇਣਗੇ, ਫਿਰ ਉਹ 2-3 ਸਾਲ 'ਚ ਇੱਕ ਵੈਕਿਊਮ ਕ੍ਰੀਏਟ ਹੋ ਜਾਂਦਾ ਜਿਹਦੇ ਨਾਲ ਲੋਕਾਂ ਨੂੰ ਇੱਥੇ ਸ਼ੋਰਟੇਜ ਆਫ ਲੇਬਰ ਹੋ ਜਾਂਦੀ ਹੈ। ਸੋ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਗਵਰਨਮੈਂਟ ਆਉਂਦੀ ਉਹ ਫਿਰ ਇੱਕਦਮ ਸਾਰਾ ਕੁਛ ਰਿਲੈਕਸ ਕਰ ਦਿੰਦੀ ਹੈ, ਫਿਰ ਰੋਲਾ ਪੈ ਜਾਂਦਾ ਜੀ ਬਹੁਤ ਸਾਰੇ ਇਮੀਗ੍ਰੈਂਟਸ ਆ ਗਏ ਘਰ ਨਹੀਂ ਲੱਭਦੇ ਪਏ, ਫਿਰ ਉਸ ਤੋਂ ਬਾਅਦ ਅਗਲੀ ਗਵਰਨਮੈਂਟ ਆਉਂਦੀ ਹੈ ਉਹ ਇੱਕ ਇਸ਼ੂ ਬਣਾ ਕੇ ਅਤੇ ਉਹ ਉਸ 'ਤੇ ਰੋਕ ਲਾ ਦਿੰਦੀ ਹੈ। ਉਹ ਇਹ ਸਭ ਕੁਛ ਸਾਈਕਲ 'ਤੇ ਚੱਲਣਾ ਕਿ ਇਹ ਜਿਹੜੀ ਹੁਣ ਫਿਲਹਾਲ ਦੀ ਸਖਤਾਈ ਜਿਹੜੀ ਗਵਰਨਮੈਂਟ ਦੀ ਹੈ ਉਹ ਥੋੜ੍ਹੀ ਨਜਾਇਜ਼ ਲੱਗਦੀ ਹੈ, ਬਟ ਹੋ ਸਕਦਾ ਆਉਣ ਵਾਲੇ ਟਾਈਮ 'ਚ ਜਿਹੜੇ ਔਨਸ਼ੋਰ ਐਪਲੀਕੈਂਟ ਹੈ ਉਹਨਾਂ ਵਾਸਤੇ ਇਹ ਚੀਜ਼ ਵਧੀਆ ਸਾਬਤ ਹੋਵੇ।
0: ਅਜਿਹੇ ਵਿੱਚ ਹੁਣ ਕਿਹੜੇ ਲੋਕ ਨੇ ਅਤੇ ਅਜਿਹੇ ਕਿਹੜੇ ਵੀਜ਼ਾ ਸਬ ਕਲਾਸ ਨੇ ਜਿਨ੍ਹਾਂ ਰਾਹੀਂ ਅਜੇ ਵੀ ਫਾਇਦਾ ਹੋ ਸਕਦਾ, ਇਸ ਬਾਰੇ ਗਿੰਨੀ ਕੋਚਰ ਦੱਸਦੇ ਨੇ।
1: ਇਸ ਟਾਈਮ ਤੇ ਇੱਦਾਂ ਲੱਗ ਰਿਹਾ ਹੈ ਜੇ ਕਿਸੇ ਨੇ ਆਸਟ੍ਰੇਲੀਆ ਆਉਣਾ ਹੈ ਤਾਂ ਉਹ ਉਹੀ ਕੋਰਸਿਸ ਦੇ ਵਿੱਚ ਆਏ ਜਿਨ੍ਹਾਂ ਦੀ ਡਿਮਾਂਡ ਇੱਥੇ ਬਹੁਤ ਜ਼ਿਆਦਾ ਹੈ। ਜੇ ਤੁਸੀਂ ਕੋਈ ਵੀ ਇਹੋ ਜਿਹੇ ਕੋਰਸਿਸ ਦੇ ਵਿੱਚ ਆਉਂਦੇ ਹੋ ਜਿਨ੍ਹਾਂ ਦੀ ਆਸਟ੍ਰੇਲੀਆ ਦੇ ਵਿੱਚ ਡਿਮਾਂਡ ਨਹੀਂ ਹੈ, ਉਹਨਾਂ ਦੇ ਲਈ PR ਦਾ ਰਾਹ ਅੱਗੇ ਜਾ ਕੇ ਬਹੁਤ ਜ਼ਿਆਦਾ ਔਖਾ ਹੋ ਸਕਦਾ ਹੈ। ਤਾਂ ਜਿਹੜਾ ਆਪਣਾ ਕੋਰਸ ਹੈ ਉਹਨੂੰ ਵਾਈਡਲੀ ਚੂਜ਼ ਕਰੋ, ਜਿਹੜੇ ਵੀ ਇੱਥੇ ਦੇ ਪੋਪੂਲਰ ਕੋਰਸਿਸ ਨੇ, ਫੋਰ ਐਗਜ਼ਾਮਪਲ ਸੋਸ਼ਲ ਵਰਕਰਸ, ਨਰਸਿਸ, ਰਜਿਸਟਰਡ ਨਰਸਿਸ, ਟ੍ਰੇਡ ਕੋਰਸ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਕੰਸਟਰਕਸ਼ਨ ਰਿਲੇਟਡ ਟ੍ਰੇਡ ਕੋਰਸ, ਜਿਨ੍ਹਾਂ ਨੂੰ ਇਨਵੀਟੇਸ਼ਨ ਬਹੁਤ ਛੇਤੀ ਆ ਰਹੇ ਨੇ। ਨਹੀਂ ਤਾਂ ਤੁਸੀਂ ਆਪ ਦੇ ਮੁਲਕ ਦੇ ਵਿੱਚ ਰਹਿ ਕੇ ਇਹਨਾਂ ਕੋਰਸਿਸ ਨੂੰ ਪੜ੍ਹ ਕੇ ਇਹਨਾਂ ਦੇ ਵਿੱਚ ਐਕਸਪੀਰੀਅੰਸ ਲੈ ਕੇ ਆਪ ਦੀ ਸਕਿੱਲ ਅਸੈਸਮੈਂਟ ਕਰਾ ਕੇ ਇੱਥੇ ਪੱਕੇ ਤੌਰ ਤੇ ਆਓ ਪੁਆਇੰਟ ਬੇਸ ਸਿਸਟਮ ਤੇ।
0: ਨਵਨੀਤ ਸਿੰਘ ਦਾ ਵੀ ਕਹਿਣਾ ਸੀ,
2: ਸੋ ਇੱਕ ਮੌਕਾ ਹੈ ਜਿਹੜੇ ਸਟੂਡੈਂਟ ਇੱਥੇ ਹੈਗੇ ਆ ਉਹ ਆਪਦੇ ਆਪਦੇ ਫੀਲਡ 'ਚ ਕੰਮ ਕਰਨ, ਜਿਹੜਾ ਇੰਪਲੋਇਰ ਸਪੋਂਸਰ ਥਰੂ ਪੱਕਾ ਹੋ ਸਕਦਾ ਉਹ ਇੰਪਲੋਇਰ ਆਪਦੇ ਫੀਲਡ 'ਚ ਕੰਮ ਕਰੂਗਾ ਤਾਂ ਓਬੀਅਸਲੀ ਉਹਨੂੰ ਕੱਲ੍ਹ ਸਪੋਂਸਰਸ਼ਿਪ ਵੀ ਮਿਲ ਜੂਗੀ। ਜਿਹੜੇ ਇੱਥੇ ਸਟੇਟਸ ਦੀ ਰਿਕੁਆਇਰਮੈਂਟਸ ਪੂਰੀਆਂ ਕਰ ਸਕਦੀਆਂ ਉਸ ਹਿਸਾਬ ਨਾਲ ਕੰਮ ਕਰਨ। ਸੋ ਇੱਕ ਸਟ੍ਰੈਟਜੀ ਬਣਾ ਕੇ ਮੇਰੇ ਹਿਸਾਬ ਨਾਲ ਹੁਣ ਜਿਹੜੇ ਔਨਸ਼ੋਰ ਸਟੂਡੈਂਟਸ ਨੂੰ ਚੱਲਣਾ ਪੈਣਾ ਤਾਂ ਕਿ ਇੱਕ ਪਰਮਾਨੈਂਟ ਰੈਜੀਡੈਂਸ ਵਾਸਤੇ ਉਹਨਾਂ ਵਾਸਤੇ ਪਾਥਵੇ ਬਣ ਸਕੇ।
0: ਜਿੱਥੇ ਨਵਨੀਤ ਸਿੰਘ ਦਾ ਕਹਿਣਾ ਸੀ ਕਿ ਇਹਨਾਂ ਬਦਲਾਵਾਂ ਦੇ ਚਲਦੇ ਔਨ ਸ਼ੋਰ ਬੇਨੇਕਾਰ ਦੀ ਵੀਜ਼ਾ ਅਰਜ਼ੀ ਛੇਤੀ ਪ੍ਰੋਸੈਸ ਹੋ ਸਕਦੀ ਹੈ।
2: ਗਵਰਨਮੈਂਟ ਇਹ ਵੀ ਪਲਾਨ ਕਰ ਰਹੀ ਹੈ ਕਿ ਕਾਫੀ ਚੀਜ਼ਾਂ ਜਿਹੜੀਆਂ ਟਾਈਮ ਆਫ ਡਿਸੀਜਨ ਹੈਗੀਆਂ ਜਦੋਂ ਕੇਸ ਅਫਸਰ ਨੇ ਦੇਖਣਾ ਉਹਨੂੰ ਲਿਆ ਕੇ ਪਹਿਲੀ ਸ਼ਡਿਊਲ 1 'ਚ ਲਾ ਦੇਣਗੇ। ਉਹਦੇ ਨਾਲ ਫਾਰ ਐਗਜ਼ਾਮਪਲ ਜਿੱਦਾਂ 482 ਵੀਜ਼ਾ ਦੀ ਇੰਗਲਿਸ਼ ਰਿਕੁਆਇਰਮੈਂਟ ਹੈਗੀ ਹੈ, ਉਹ ਹੈ ਜੀ ਤੁਹਾਡਾ 8 ਮਹੀਨੇ, 9 ਮਹੀਨੇ, 10 ਮਹੀਨੇ ਨੂੰ ਖੁੱਲਦਾ, ਉਹ ਜੇ ਤੁਹਾਡੇ ਕੋਲ ਇੰਗਲਿਸ਼ ਨਹੀਂ ਹੈ ਉਦੋਂ ਮੰਗ ਲੈਣਗੇ ਸਾਨੂੰ ਇੰਗਲਿਸ਼ ਦੇ ਦਿਓ। ਪਰ ਜੇ ਉਹਨੂੰ 186 ਵਾਂਗੂ ਪਹਿਲਾਂ ਹੀ ਪਾ ਦੇਣਗੇ ਵੀ ਜਿੱਦਾਂ ਤੁਸੀਂ ਐਪਲੀਕੇਸ਼ਨ ਲੋਚ ਕਰਨੀ ਹੈ ਤੁਹਾਡੇ 6C 'ਚ ਹੋਣੇ ਚਾਹੀਦੇ ਆ, ਤਾਂ ਓਬੀਅਸਲੀ ਉਹਦੇ ਨਾਲ ਜਿਹੜਾ ਹੈਗਾ ਕਿ ਫਾਈਲਸ ਡਿਸੀਜਨ ਰੈਡੀ ਹੋਣਗੀਆਂ। ਸੋ ਇੱਦਾਂ ਕਈ ਕ੍ਰਾਈਟੀਰੀਆ ਜਿਹੜੇ ਇਹ ਘਟਾ ਸਕਦੇ ਆ ਜਿਹਦੇ ਨਾਲ ਆਪਦਾ ਪ੍ਰੋਸੈਸਿੰਗ ਟਾਈਮ ਉਹ ਵੀ ਮੇਰੇ ਖਿਆਲ ਕਰਨ ਜਾ ਰਿਹਾ।
0: ਉੱਥੇ ਹੀ ਗਿੰਨੀ ਕੋਚਰ ਨੇ ਲੋਕਾਂ ਨੂੰ ਅਜੇ ਵੀ ਮਾਹਰਾਂ ਕੋਲ ਜਾਣ ਦੀ ਸਲਾਹ ਦਿੱਤੀ ਹੈ।
1: ਇਹ ਵੀ ਸ਼ਾਇਦ ਅੱਗੇ ਦੇਖਣ ਨੂੰ ਮਿਲ ਸਕਦਾ ਹੈ ਕਿ ਵੀ ਜਿਹੜੇ ਸਟੂਡੈਂਟਸ ਨੇ ਜਾਂ TR ਹੋਲਡਰਸ ਨੇ ਉਹ ਟਰਾਈ ਕਰਨ ਕਿ ਐਟਲੀਸਟ ਉਹ ਏਜੰਟ ਫੀਸ ਅਵੋਇਡ ਕਰਨ, ਕਿਉਂਕਿ ਉਹ ਸੋਚਣਗੇ ਕਿ ਹੁਣ ਅਸੀਂ ਐਪਲੀਕੇਸ਼ਨ ਆਪ ਹੀ ਲਾ ਲੈਂਦੇ ਹਾਂ। ਤਾਂ ਮੇਰੀ ਸਭ ਨੂੰ ਇੱਕ ਇਹ ਸਲਾਹ ਹੈ ਕਿ ਜੇ ਤੁਸੀਂ ਕੌਨਫੀਡੈਂਟ ਹੋ ਅਤੇ ਤੁਹਾਨੂੰ ਸਾਰਾ ਕ੍ਰਾਈਟੀਰੀਆ ਪਤਾ ਹੈ ਤਾਂ ਹੀ ਤੁਸੀਂ ਇਹੋ ਜਿਹੀ ਕੋਈ ਚੀਜ਼ ਕਰਿਓ, ਨਹੀਂ ਤਾਂ ਥੋੜ੍ਹੇ ਜਿਹੇ ਪੈਸਿਆਂ ਪਿੱਛੇ ਜਿਹੜੀ ਤੁਸੀਂ ਵੀਜ਼ਾ ਫੀਸ ਲਾਈ ਹੋਣੀ ਹੈ ਉਹ ਵੀ ਵੇਸਟ ਹੋ ਜਾਣੀ ਹੈ। ਅਤੇ ਜੇ ਤੁਸੀਂ ਕੌਨਫੀਡੈਂਟ ਨਹੀਂ ਹੋ ਵੀਜ਼ਾ ਐਪਲੀਕੇਸ਼ਨ ਲੌਂਚ ਕਰਨ ਦੇ ਲਈ ਤਾਂ ਤੁਸੀਂ ਜ਼ਰੂਰ ਇੱਕ ਸਹੀ ਮਾਈਗ੍ਰੇਸ਼ਨ ਏਜੰਟ ਦੀ ਸਲਾਹ ਲੈ ਕੇ ਆਪਣਾ ਵੀਜ਼ਾ ਲੌਂਚ ਕਰਿਓ। ਜੇ ਤੁਹਾਡਾ ਵੀਜ਼ਾ ਆਉਣ ਵਾਲੇ 3-6 ਮਹੀਨੇ ਦੇ ਵਿੱਚ ਮੁੱਕ ਰਿਹਾ ਤਾਂ ਤੁਸੀਂ ਹੁਣੇ ਤੋਂ ਉਸ ਚੀਜ਼ ਨੂੰ ਪਲਾਨ ਕਰਨਾ ਸ਼ੁਰੂ ਕਰ ਦਿਓ ਤਾਂ ਕਿ ਐਂਡ ਮਿਨਟ ਤੁਹਾਡੇ 'ਤੇ ਕੋਈ ਪ੍ਰੈਸ਼ਰ ਨਾ ਆਏ।
0: ਦੋਹਾਂ ਹੀ ਮਾਈਗ੍ਰੇਸ਼ਨ ਮਾਹਰਾਂ ਨੇ ਬਦਲਦੇ ਹੋਏ ਸਿਆਸੀ ਹਾਲਾਤਾਂ ਨੂੰ ਇਹਨਾਂ ਵੀਜ਼ਾ ਰਸਤਿਆਂ ਦੇ ਬਦਲਣ ਦੇ ਪਿੱਛੇ ਦਾ ਕਾਰਨ ਦੱਸਿਆ। ਪਰ ਤੁਹਾਨੂੰ ਕੀ ਲੱਗਦਾ? ਆਪਣੇ ਵਿਚਾਰ ਲਿਖ ਭੇਜੋ ਜੀ SMS ਕਰਕੇ। ਜੇ ਕੋਈ ਸਵਾਲ ਹੋਵੇ ਉਹ ਵੀ ਪੁੱਛ ਸਕਦੇ ਹੋ। SMS ਕਰਨ ਲਈ ਨੰਬਰ ਹੈ 0439 799 7677 0439 799 7677 4397977. ਇਸ ਤੋਂ ਇਲਾਵਾ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।

0: जी हाँ दोस्तों, जो तुहानू भी यह गाना पसंद है या सुनना चाहते हो अपनी मनपसंद का गाना, तो वो सिफारिश तुम कर सकते हो जी SMS करके दसना कि गाना सुनना चाहते हो। SMS करने लिए नंबर है 0439799767 4347997967। पर SBS पंजाबी एक कॉन्सर्ट भी दिया, फ्री टिकटा भी दे रही है। करण औजला का जोड़ा ऑस्ट्रेलिया होने वाले कॉन्सर्ट है, मेलबर्न तो सिडनी दो कॉन्सर्ट्स के लिए फ्री टिकटा दे रहा SBS पंजाबी। तो सानू ऑलरेडी आने शुरू हो गए हैं जी कई लोगों दियाँ एंट्रियाँ। एक पूरे के पूरे परिवार ने अपनी वीडियो बना के भेजी है, तो क्या है कि करण औजला का जोड़ा गाने ने उन्होंने लाइफ लाइन बन गए हैं। एक बड़ी प्यारी जी वीडियो है, जे तुम भी जितना चाहते हो जी कॉन्टेस्ट दियाँ फ्री टिकटा, तो वीडियो फोटो लेख जो मर्जी जिदा तू दसना आवे उदा दसो कि तुसी करण औजला दे फैन क्यों हो। तो जिहड़ी सब तो इंट्रस्टिंग एंट्रीज होणगियां उन्हां एंट्रीज़ नूं दित्ते जाणगियां फ्री टिकटां। तो भेजनी कित्थे है जी? भेजना है जी ईमेल करके पंजाबी punjabi.program punjabi.program@sbs.com.au उत्ते अपनी एंट्रियां भेजो, तो जितो जी करण औजला दे कॉन्सर्ट दियाँ फ्री टिकटां। मिलते हैं जी इस छोटे जे ब्रेक तो बाद।
1: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
2: ਅਵਾਰਡ ਜੇਤੂ ਡਰਾਮੇ, ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ ਚੈਨਲ 30 ਅਤੇ ਚੈਨਲ 31 ਉੱਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। SBS ਚਿੱਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿੱਲ ਨੂੰ SBS ਆਡੀਓ ਐਪ ਤੇ ਸੁਣੋ।
3: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS audio app or website.
2: SBS ਫੂਡ ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ। 7000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ sbs.com.au/food ਉੱਤੇ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ 'ਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ 'ਤੇ।
0: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਪੰਜਾਬੀ ਨਾ ਹੁਣ ਆਸਟ੍ਰੇਲੀਆ ਦੇ ਸਿਰਫ ਸਿਡਨੀ, ਮੈਲਬਰਨ ਵਰਗੇ ਵੱਡੇ ਸ਼ਹਿਰਾਂ 'ਚ ਨਹੀਂ ਰਹਿ ਰਹੇ, ਸਗੋਂ ਰੀਜਨਲ ਏਰੀਆਜ਼ 'ਚ ਵੀ ਰਹਿ ਰਹੇ ਨੇ, ਅਤੇ ਸਿਰਫ ਕੱਚੇ ਤੌਰ 'ਤੇ ਨਹੀਂ ਪੱਕੇ ਤੌਰ 'ਤੇ ਰਹਿ ਰਹੇ ਨੇ, ਅਤੇ ਉੱਥੇ ਕਾਮਯਾਬੀਆਂ ਵੀ ਪਾ ਰਹੇ ਨੇ। ਸਾਡੇ ਸਾਥੀ ਪੁਨੀਤ ਢੀਂਗਰਾ ਬੀਤੇ ਦਿਨ ਗਏ ਸੀ ਜੀ ਸ਼ੈਪਟਨ, ਅਤੇ ਆਹ ਉਹਨਾਂ ਤੋਂ ਜਾਣਦੇ ਹਾਂ ਕਿ ਸ਼ੈਪਟਨ ਵਿੱਚ ਵੱਸਦੇ ਜਿਹੜੇ ਕਾਮਯਾਬ ਪੰਜਾਬੀ ਨੇ, ਉਹਨਾਂ ਦੀ ਸਕਸੈਸ ਦੇ ਪਿੱਛੇ ਕੀ ਰਾਜ਼ ਨੇ।
4: ਸੋ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਜੀ ਸੁਖਜੀਤ ਸਿੰਘ ਧਨੋਆ ਹੋਣਾ ਦੇ ਵਨ ਆਫ ਦ ਮੋਟਲਸ ਦੇ ਵਿੱਚ, ਔਰ ਇੱਥੇ ਬਹੁਤ ਹੀ ਖੂਬਸੂਰਤ ਇੱਕ ਮਾਹੌਲ ਬਣਿਆ ਹੋਇਆ ਹੈ। ਸੋ ਸੁਖਜੀਤ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ 'ਤੇ, ਕੀ ਹਾਲ ਚਾਲ ਨੇ?
5: ਬਹੁਤ ਵਧੀਆ, ਥੈਂਕ ਯੂ ਸੋ ਮੱਚ ਪੁਨੀਤ ਜੀ, ਤੁਹਾਡਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ।
4: ਸੁਖਜੀਤ ਜੀ, ਖੇਤਰੀ ਇਲਾਕੇ ਦੇ ਵਿੱਚ ਇਹ ਮੋਟਲ ਦਾ ਕਾਰੋਬਾਰ ਸ਼ੁਰੂ ਕਰਨਾ, ਇਹ ਪਹਿਲੀ ਵਾਰ ਕਿੱਥੋਂ ਪ੍ਰੇਰਨਾ ਮਿਲੀ ਸੀ? ਕਿਉਂਕਿ ਕੰਮ ਕਾਰ ਤਾਂ ਹੋਰ ਵੀ ਕਿਤੇ ਹੋਣਗੇ ਆਸਟ੍ਰੇਲੀਆ ਆ ਕੇ, ਫਿਰ ਜਦੋਂ ਬਿਜ਼ਨਸ ਸ਼ੁਰੂ ਕਰਨਾ ਸੀ ਇੱਧਰਲੇ ਪਾਸੇ ਕਿਵੇਂ ਆਉਣਾ ਹੋਇਆ?
5: ਇੱਧਰਲੇ ਪਾਸੇ ਪਹਿਲਾਂ ਤਾਂ ਸਾਡਾ ਕੋਈ ਐਡਾ ਵਿਚਾਰ ਨਹੀਂ ਸੀ ਹੈਗਾ, ਪਹਿਲਾਂ ਸਾਡਾ ਇਹ ਸੀ ਵੀ ਅਸੀਂ ਮੈਲਬੌਰਨ ਜਾ ਕੇ ਅਤੇ ਕੋਈ ਸੁਪਰ ਮਾਰਕੀਟ ਵਗੈਰਾ ਦੇ ਵਿੱਚ ਇਨਵੈਸਟ ਕਰਾਂਗੇ, ਬਟ ਮੇਰੇ ਬ੍ਰਦਰ ਲੋ ਜਿਹੜੇ ਆ ਉਹ ਇਸ ਬਿਜ਼ਨਸ ਦੇ ਵਿੱਚ ਪਹਿਲਾਂ ਤੋਂ ਹੀ ਸੀਗੇ, ਫਿਰ ਉਹਨਾਂ ਨੇ ਸਾਨੂੰ ਇਸ ਬਿਜ਼ਨਸ ਵਿੱਚ ਆਉਣ ਲਈ ਪ੍ਰੇਰਿਤ ਕੀਤਾ, ਤੋ ਉਹਨਾਂ ਦੀ ਬਦੌਲਤ ਅਸੀਂ ਇੱਧਰਲੇ ਪਾਸੇ ਨੂੰ ਮੋਟੀਵੇਟ ਹੋਏ।
4: ਸੋ ਇੱਕ ਮਾਡਲ ਤੋਂ ਮਲਟੀਪਲ ਮਾਡਲਸ ਦਾ ਸਫ਼ਰ ਕਿੰਨੀ ਛੇਤੀ ਪੂਰਾ ਹੋਇਆ?
5: ਕੋਈ 8 ਤੋਂ 9 ਸਾਲ ਲੱਗ ਗਏ ਇਸ ਚੀਜ਼ ਨੂੰ ਸਰ ਕਰਨ ਲਈ, ਅਤੇ ਹੁਣ ਤਾਂ ਵਾਹਿਗੁਰੂ ਦੀ ਪੂਰੀ ਮਿਹਰ ਆ।
4: ਕਿਹੜਾ ਕਿਹੜਾ ਨਾਮ ਆ, ਕਿ ਇੱਕੋ ਨਾਮ ਤੋਂ ਬਾਕੀ ਸਾਰੇ ਮਾਡਲਸ ਨੇ ਜਾਂ ਡਿਫਰੈਂਟ ਨਾਮ ਨੇ, ਅਤੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਨੇ?
5: ਨਹੀਂ, ਸਾਰੇ ਮਾਡਲ ਡਿਫਰੈਂਟ ਡਿਫਰੈਂਟ ਨੇਮਸ 'ਤੇ ਹੈ, ਵੀ ਇੱਕ ਕੋਈ ਜਿਵੇਂ ਚੇਨ ਨਹੀਂ ਹੈਗੀ, ਸਾਰੇ ਪ੍ਰਾਈਵੇਟਲੀ ਹੈ, ਅਤੇ ਇਹ ਸਾਰੇ ਤਕਰੀਬਨ ਵਿਕਟੋਰੀਆ ਦੇ ਵਿੱਚ ਅਤੇ ਨਿਊ ਸਾਊਥ ਵੇਲਸ ਦੇ ਰੀਜਨਲ ਏਰੀਆ ਦੇ ਵਿੱਚ ਹੀ।
4: ਤਾਂ ਤੁਹਾਡਾ ਫੇਵਰੇਟ ਮਾਡਲ ਕਿਹੜਾ ਅਗਰ ਪੁੱਛਿਆ ਜਾਵੇ ਤਾਂ?
5: ਫੇਵਰੇਟ ਤਾਂ ਇੱਥੇ ਹੀ ਜਿੱਥੇ ਬੈਠੇ ਹਾਂ, ਕਿਉਂਕਿ ਇੱਥੋਂ ਹੀ ਸਾਰਾ ਕੁਛ ਬਣਿਆ। ਹਾਂਜੀ,
4: ਸ਼ੈਪਟਨ ਤੋਂ ਹੀ?
5: ਸ਼ੈਪਟਨ ਤੋਂ ਹੀ
4: ਜੀ। ਕੀ ਚੈਲੰਜਸ ਕੀ ਸ਼ੁਰੂਆਤ ਦੇ ਵਿੱਚ ਆਏ ਨੇ, ਚੁਣੌਤੀਆਂ ਕੀ ਸੀ ਇਹ ਬਿਜ਼ਨਸ ਦੀਆਂ, ਅਗਰ ਕਿਸੇ ਨੇ ਹੋਰ ਨੇ ਵੀ ਸ਼ੁਰੂ ਕਰਨਾ ਹੋਵੇ ਤਾਂ ਕੋਈ ਸਿੱਖ ਸਕਦਾ ਹੈ ਕਿ ਹਾਂ ਕੀ ਚੈਲੰਜਸ ਆ ਸਕਦੇ ਨੇ ਸ਼ੁਰੂ ਕਰਨ ਵੇਲੇ? ਪਹਿਲਾਂ ਜਦੋਂ ਮਾਡਲ ਖਰੀਦਣਾ ਹੁੰਦਾ,
5: ਚੈਲੰਜਸ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਬੈਂਕ ਦੀ ਜਿਵੇਂ ਤੁਹਾਡੀ ਬੈਂਕ ਅਪਰੂਵ ਨਹੀਂ ਕਰਦੀ ਕਿਸੇ ਦਾ ਲੋਨ ਫਸਟ ਟਾਈਮ, ਕਿਉਂਕਿ ਜਿਉਂ ਜਿਉਂ ਤੁਸੀਂ ਇਸ ਬਿਜ਼ਨਸ 'ਚ ਜਾਂਦੇ ਹੋ ਫਿਰ ਉਹ ਬੈਂਕ ਨੂੰ ਵੀ ਥੋੜ੍ਹਾ ਈਜ਼ੀ ਗੋਇੰਗ ਹੋ ਜਾਂਦਾ ਹੈ ਇਹਨਾਂ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਇਹੋ ਗੱਲ ਹੈ ਕਿ ਤੁਹਾਡੇ ਕੋਲ ਮਨੀ ਹੋਣੀ ਚਾਹੀਦੀ ਹੈ, ਸਭ ਤੋਂ ਮੇਨ ਬਿਜ਼ਨਸ ਦਾ ਜੋ ਫੰਡਾ ਆ। ਉਹ ਤੋਂ ਬਾਅਦ ਫਿਰ ਤੁਸੀਂ ਹੌਲੀ ਹੌਲੀ ਜਿਉਂ ਜਿਉਂ ਤੁਹਾਡਾ ਬਿਜ਼ਨਸ ਵੱਧਦਾ ਤਿਉਂ ਤੋਂ ਬੈਂਕ ਵੀ ਤੁਹਾਡੇ ਨਾਲ ਵਧੀਆ ਰਿਲੇਸ਼ਨ ਬਣਾ ਲੈਂਦੀ ਹੈ। ਸੋ ਫਸਟ ਜੇ ਤੁਸੀਂ ਸਟਾਰਟਿੰਗ ਕਰਨੀ, ਸਟਾਰਟਿੰਗ 'ਤੇ ਮੈਂ ਇਹੀ ਸੁਜੈਸ਼ਨ ਆ ਕਿ ਪਹਿਲਾਂ ਤੁਸੀਂ ਲੀਜ਼ ਹੋਲਡ ਤੋਂ ਸਟਾਰਟ ਕਰੋ, ਕਿਉਂਕਿ ਉਹਦੇ ਵਿੱਚ ਬਹੁਤ ਘੱਟ ਇਨਵੈਸਟਮੈਂਟ ਹੁੰਦੀ ਆ, ਰਾਦਰ ਦੈਨ ਤੁਸੀਂ ਸਿੱਧਾ ਮਤਲਬ ਕਿ ਬਲਕ 'ਚ ਜਾਓ, ਹੈ ਨਾ
4: ਜੀ।
5: ਉਹਦੇ ਨਾਲੋਂ ਤੁਸੀਂ ਪਹਿਲਾਂ ਲੀਜ਼ ਹੋਲਡ ਪਹਿਲਾਂ ਖਰੀਦੋ।
4: ਸੋ ਬਿਲਕੁਲ ਪਹਿਲੇ ਮਾਡਲ ਤੋਂ ਤੁਸੀਂ ਕਹਿ ਰਹੇ ਹੋ ਕਿ ਹਾਂ ਲੋਨ ਦੀ ਚੀਜ਼ਾਂ ਧਿਆਨ 'ਚ ਰੱਖਣੀਆਂ ਹੁੰਦੀਆਂ ਨੇ, ਹੁਣ ਤੁਹਾਡੇ ਮਲਟੀਪਲ ਮਾਡਲਸ ਨੇ। ਸੋ ਹੁਣ ਤੱਕ ਇਸ ਚੇਂਜ ਦੇ ਦੌਰਾਨ ਤੁਸੀਂ ਦੱਸਿਆ ਕਿ 8-9 ਸਾਲ ਲੱਗ ਗਏ ਨੇ, ਇੱਕ ਗਲਤੀ ਕਿਹੜੀ ਕੀਤੀ ਅਤੇ ਉਸ ਤੋਂ ਸਿੱਖਿਆ ਕੀ?
5: ਮਤਲਬ ਗਲਤੀ ਕੋਈ ਖਾਸ ਨਹੀਂ ਇਹੋ ਜਿਹੀ ਕੀਤੀ ਕਿ ਜੇ ਤੋਂ ਮੈਨੂੰ ਕੁਛ ਸਿੱਖਣਾ ਪਵੇ, ਕਿਉਂਕਿ ਜੇ ਤੁਹਾਨੂੰ ਐਕਸਪੀਰੀਅੰਸ ਆ, ਮੈਨੂੰ ਲੱਗਦਾ ਤੁਸੀਂ ਗਲਤੀ ਨਹੀਂ ਕਰਦੇ, ਪਰ ਫਿਰ ਵੀ ਜੇ ਕੋਈ ਗਲਤੀ ਥੋੜ੍ਹੀ ਬਹੁਤੀ ਹੁੰਦੀ ਹੈ ਤਾਂ ਉਸ ਨੂੰ ਸੁਧਾਰਨਾ, ਜੇ ਆਪਾਂ ਸੁਧਾਰਦੇ ਨਹੀਂ ਤਾਂ ਫਿਰ ਤੁਸੀਂ ਬਿਜ਼ਨਸ ਦੇ ਵਿੱਚ ਸਕਸੈਸ ਨਹੀਂ ਹੋ ਸਕਦੇ।
4: ਸੋ ਵੱਡੇ ਸ਼ਹਿਰਾਂ ਦੀ ਬਜਾਏ ਰੀਜਨਲ ਏਰੀਏ ਨੂੰ ਹੀ ਕਿਉਂ ਚੁਣਿਆ ਤੁਸੀਂ? ਇੱਥੇ ਰਹਿਣਾ ਵੀ, ਇੱਥੇ ਕਾਰੋਬਾਰ ਕਰਨਾ ਵੀ, ਮੈਟਰੋ ਸਿਟੀ ਵੀ ਹੈ, ਬਹੁਤ ਸਾਰੇ ਸਬਰਬ ਨੇ ਮੈਲਬਨ ਦੇ ਵਿੱਚ ਵੀ ਆ, ਹੋਰ ਜਗ੍ਹਾ ਦੇ ਉੱਤੇ ਵੀ, ਵਾਈ ਰੀਜਨਲ?
5: ਕਿਉਂਕਿ ਸ਼ੁਰੂ ਤੋਂ ਆਪਾਂ ਪਿੰਡਾਂ 'ਚੋਂ ਆਏ ਹਾਂ ਅਤੇ ਪਿੰਡ 'ਚ ਰਹਿਣ ਨੂੰ ਦਿਲ ਕਰਦਾ, ਸੋ ਇਸ ਕਰਕੇ ਆਪਾਂ ਪਿੰਡਾਂ ਨੂੰ ਹੀ ਜ਼ਿਆਦਾ ਪ੍ਰੈਫਰ ਕਰਦੇ ਹਾਂ। ਬਾਕੀ ਦੂਜੀ ਗੱਲ ਇਹ ਵੀ ਹੈ ਕਿ ਰੀਜਨਲ ਦੇ ਵਿੱਚ ਤੁਹਾਨੂੰ ਮੈਟਰੋ ਸਿਟੀ ਨਾਲੋਂ ਥੋੜ੍ਹਾ ਬਾਏ ਕਰਨਾ ਵੀ ਸੌਖਾ ਹੋ ਜਾਂਦਾ, ਕਿਉਂਕਿ ਕੌਨਸਨਟ੍ਰੇਟ ਵੀ ਘੱਟ ਹੁੰਦੇ ਆ, ਹੋਰ ਖਰਚੇ ਵੀ ਘੱਟ ਜਾਂਦੇ ਆ ਤੁਹਾਡੇ ਅਤੇ। ਬਟ ਜਿਹੜੀ ਜੇ ਤੁਸੀਂ ਨੈੱਟ ਇਨਕਮ ਦੇਖੋ ਤਾਂ ਉਹ ਮੈਟਰੋ ਨਾਲੋਂ ਮੇਰੇ ਹਿਸਾਬ ਨਾਲ ਵਧੀਆ ਰਹਿੰਦੀ ਇੱਧਰ।
4: ਸੋ ਖਰਚਿਆਂ ਦਾ ਅਗਰ ਹਿਸਾਬ ਕਿਤਾਬ ਲਾਈਏ, ਖਰਚੇ ਕੀ ਕੰਟਰੋਲ ਹੋ ਜਾਂਦੇ ਨੇ, ਪੂਰੇ ਹੋ ਜਾਂਦੇ ਨੇ? ਕਿਉਂਕਿ ਬਹੁਤ ਵਾਰ ਤਾਂ ਇਹ ਵੀ ਹੁੰਦਾ ਨਾ ਜਦੋਂ ਹੋਲੀਡੇ ਸੀਜ਼ਨ ਨਹੀਂ ਹੈਗਾ ਕਿ ਉਦੋਂ ਘੱਟ ਰੂਮ ਬੁੱਕ ਹੁੰਦੇ ਨੇ, ਸੋ ਸਟਾਫ ਦਾ ਖਰਚਾ, ਕਲੀਨਿੰਗ ਦਾ ਖਰਚਾ, ਉਹ ਸਾਰਾ ਮੈਨੇਜ ਕਿਵੇਂ ਹੁੰਦਾ? ਜਾਂ ਫਿਰ ਸ਼ੈਪਟਨ ਵਰਗੇ ਇਲਾਕੇ ਦੇ ਵਿੱਚ ਲਗਾਤਾਰ ਬੁਕਿੰਗਸ ਚੱਲਦੀਆਂ ਰਹਿੰਦੀਆਂ ਨੇ?
5: ਨਹੀਂ, ਕਿਉਂਕਿ ਰੀਜਨਲ ਦੇ ਵਿੱਚ ਮੋਸਟਲੀ ਜਿਹੜਾ ਸੀਜ਼ਨਲ ਬਿਜ਼ਨਸ ਹੁੰਦਾ ਉਹ ਜ਼ਿਆਦਾਤਰ ਜਿਹੜੇ ਬੀਚ ਦੇ ਕੰਢੇ ਆ ਜਾਂ ਉੱਥੇ ਜ਼ਿਆਦਾ ਸੀਜ਼ਨਲ ਰਹਿੰਦਾ, ਹੋਲੀਡੇਜ਼ ਦਾ ਉੱਥੇ ਜ਼ਿਆਦਾ ਹੁੰਦਾ ਅਸਰ ਪੈਂਦਾ। ਬਟ ਜੇ ਤੁਸੀਂ ਇਵੇਂ ਸ਼ੈਪਟਨ ਹੋ ਗਿਆ, ਓਬਰੀ ਹੋ ਗਿਆ ਜਾਂ ਇਹਨਾਂ ਰੀਜਨਲ ਏਰੀਆ ਦੇ ਵਿੱਚ ਆਉਂਦੇ ਆ ਤਾਂ ਇੱਥੇ ਤੁਹਾਨੂੰ ਸਟੈਡੀ ਬਿਜ਼ਨਸ ਮਿਲਦਾ ਕਿ ਮਤਲਬ ਵੀ ਲਗਾਤਾਰ ਸਾਰਾ ਸਾਲ ਚੱਲਦਾ ਹੀ ਰਹਿੰਦਾ।
4: ਸੋ ਜਿਵੇਂ ਮੈਂ ਖਰਚਿਆਂ ਦੀ ਗੱਲਬਾਤ ਕੀਤੀ ਆ, ਸੋ ਇੱਥੇ ਲੇਬਰ ਲੱਭਣੀ, ਸਟਾਫ ਲੱਭਣਾ ਜਾਂ ਰੱਖਣਾ, ਉਹਦੇ ਚੈਲੰਜਸ ਆਉਂਦੇ ਨੇ ਕੋਈ?
5: ਹਾਂਜੀ, ਜ਼ਰੂਰ ਆਉਂਦੇ ਆ, ਪਰ ਉਹਨੂੰ ਤੁਹਾਨੂੰ ਮੈਨੇਜ ਕਰਨਾ ਪੈਂਦਾ ਕਿ ਕਿਵੇਂ ਤੁਸੀਂ ਉਹਨਾਂ ਨਾਲ ਰਿਲਾਇਬਲ ਰਹਿਣਾ, ਹੈ ਨਾ। ਅਤੇ ਇਹ ਤਾਂ ਡੈਫੀਨੇਟਲੀ ਹੈ, ਕਿਤੇ ਵੀ ਕੋਈ ਬਿਜ਼ਨਸ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਸਟਾਫ ਦੀ ਜਿਹੜੀ ਹੈਗੀ ਦਿੱਕਤ ਆਉਂਦੀ ਹੈ। ਹਾਂਜੀ,
4: ਸੋ ਹਾਂ, ਇੱਥੇ ਤਾਂ ਚਲੋ ਆਪਾਂ ਹੱਥੀਂ ਕੰਮ ਕਰਨੇ ਹੁੰਦੇ ਨੇ ਸਾਰੇ, ਸੋ ਡੈਫੀਨੇਟਲੀ ਕਲੀਨਿੰਗ ਸਟਾਫ ਵੀ ਹੁੰਦਾ ਹੈ। ਸੋ ਕਈ ਵਾਰੀ ਅਗਰ ਕੋਈ ਛੁੱਟੀ ਮਾਰ ਜਾਵੇ ਤਾਂ ਫਿਰ ਇੱਕਦਮ ਮੈਨੇਜ ਕਿਵੇਂ ਕਰਦੇ ਹੋ? ਕੋਈ ਰਾਤ ਨੂੰ ਮੈਸੇਜ ਆ ਗਿਆ ਕਿ ਹਾਂ ਸਿੱਕ ਕਾਲ ਹੋ ਗਈ ਹੈ ਤਾਂ ਫਿਰ ਉਸ ਤੋਂ ਬਾਅਦ?
5: ਕਈ ਵਾਰੀ ਆਪ ਨੂੰ ਵੀ ਨਾਲ ਲੱਗਣਾ ਪੈਂਦਾ, ਕਿਉਂਕਿ ਇਹ ਤੁਹਾਡਾ ਬਿਜ਼ਨਸ ਆ, ਜੇ ਤੁਸੀਂ ਇਸਨੂੰ ਨਹੀਂ ਲੁੱਕ ਆਫਟਰ ਕਰੋਗੇ ਤਾਂ ਡੈਫੀਨੇਟਲੀ ਤੁਹਾਡਾ ਜਿਹੜਾ ਕਸਟਮਰ ਆ ਉਹ ਡਿਸਪੁਆਇੰਟ ਹੋ ਜਾਂਦਾ।
4: ਸੋ ਹੋਸਪਿਟੈਲਿਟੀ ਸੈਕਟਰ ਦੇ ਵਿੱਚ ਇਹ ਵੀ ਹੁੰਦਾ ਨਾ ਕਿ ਤੁਸੀਂ ਆਪ ਬਹੁਤ ਪ੍ਰੈਜੈਂਟੇਬਲ ਲੱਗਣੇ ਚਾਹੀਦੇ ਹੋ, ਆਪਣੇ ਆਪ ਨੂੰ ਪ੍ਰੈਜੈਂਟੇਬਲ ਬਣਾ ਕੇ ਰੱਖਣ ਲਈ, ਜਾਂ ਫਿਰ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਗੈਸਟ ਦੇ ਅੱਗੇ ਪੇਸ਼ ਕਰਦੇ ਹੋ, ਉਹਦੇ ਉੱਤੇ ਵੀ ਕੰਮ ਕਰਦੇ ਹੋ ਜਾਂ ਜਿਨ੍ਹਾਂ ਨੇ ਇਸ ਬਿਜ਼ਨਸ 'ਚ ਆਉਣਾ ਉਹਨਾਂ ਨੂੰ ਕਰਨਾ ਚਾਹੀਦਾ?
5: ਹਾਂਜੀ, ਡੈਫੀਨੇਟਲੀ ਤੁਹਾਨੂੰ ਪੂਰਾ ਐਵਰੀ ਡੇ ਤੁਹਾਨੂੰ ਮਤਲਬ ਟੈਨਸ਼ਨ ਰਹਿਣਾ ਪੈਂਦਾ, ਇਹ ਨਹੀਂ ਕਿ ਸੁੱਤੇ ਉੱਠ ਕੇ ਆ ਕੇ ਅਤੇ ਰਿਸੈਪਸ਼ਨ 'ਤੇ ਬੈਠ ਗਏ ਨਾ, ਉਸ ਚੀਜ਼ ਦਾ ਵੀ ਬਹੁਤ ਫਰਕ ਪੈਂਦਾ ਹੈ। ਹਾਂਜੀ, ਤੁਹਾਨੂੰ ਅਪ ਟੂ ਡੇਟ ਰਹਿਣਾ ਪੈਂਦਾ।
4: ਅਪ ਟੂ ਡੇਟ ਦੇ ਨਾਲ ਨਾਲ ਕਿਉਂਕਿ ਤੁਸੀਂ 8-9 ਸਾਲ ਹੋ ਗਏ ਨੇ ਨਾ, ਤਾਂ ਇਸ ਦੌਰਾਨ ਕੋਵਿਡ ਵੀ ਆਇਆ ਸੀ, ਕੋਵਿਡ ਦੇ ਵਿੱਚ ਸਾਰਾ ਕੁਝ ਬੰਦ ਹੋ ਗਿਆ, ਅਤੇ ਉਸ ਦੌਰਾਨ ਫਿਰ ਕਿਵੇਂ ਮੈਨੇਜ ਕੀਤਾ?
5: ਹਾਂਜੀ, ਨਹੀਂ ਕੋਵਿਡ ਦੇ ਟਾਈਮ ਸਮ ਐਕਸਪ੍ਰੈਸ ਐਂਟਰੀ ਉਹਨਾਂ ਦੀ ਕਰਾਉਂਦੇ ਰਹੇ ਕਸਟਮਰਸ ਦੀ। ਬਟ ਮੋਸਟਲੀ ਰੀਜਨਲ ਏਰੀਆ ਜਿਵੇਂ ਸਾਡਾ ਸ਼ੈਪਟਨ ਸੀ, ਇਹ ਆਲਮੋਸਟ ਖੁੱਲ੍ਹਾ ਹੀ ਰਿਹਾ ਪਹਿਲਾਂ, ਜਦੋਂ ਕਿ ਸਾਰਾ ਮੈਲਬਰਨ ਬੰਦ ਹੋ ਗਿਆ ਸੀਗਾ। ਪਰ ਰੀਜਨਲ ਦੇ ਵਿੱਚ ਇੰਨਾ ਫੈਕਟ ਨਹੀਂ ਸੀ ਉਸ ਟਾਈਮ 'ਤੇ, ਪਰ ਫਿਰ ਵੀ ਅਸੀਂ ਆਪਣੀਆਂ ਪ੍ਰਕੋਸ਼ਨਸ ਜੋ ਵੀ ਉਹਨਾਂ ਨੇ ਸਾਨੂੰ ਇੰਸਟਰਕਸ਼ਨਸ ਦਿੱਤੀਆਂ ਗਵਰਨਮੈਂਟ ਵੱਲੋਂ, ਅਸੀਂ ਪੂਰੀਆਂ ਕਰਦੇ ਰਹੇ।
4: ਸੋ ਜਿਵੇਂ ਤੁਸੀਂ ਕਿਹਾ ਕਿ ਐਕਸਪ੍ਰੈਸ ਐਂਟਰੀ ਕਰਾਉਂਦੇ ਰਹੇ ਹੋ, ਨਵੇਂ ਆਧੁਨਿਕ ਯੁੱਗ ਦੇ ਨਾਲ ਨਾਲ ਨਾਲ ਤੁਸੀਂ ਚੱਲੇ ਹੋ ਫਿਲਹਾਲ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ, ਏਆਈ ਦੇ ਯੁੱਗ ਦੇ ਵਿੱਚ, ਏਅਰਬੀਐਨਬੀ ਦੇ ਯੁੱਗ ਦੇ ਵਿੱਚ, ਕੀ ਮੋਟਲ ਬਿਜ਼ਨਸ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਖਤਰਾ ਹੈ?
5: ਮੈਨੂੰ ਲੱਗਦਾ ਨਹੀਂ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਇਸ ਚੀਜ਼ ਦਾ, ਕਿਉਂਕਿ ਜਿਹੜਾ ਤਾਂ ਜਿਹੜੇ ਬੰਦੇ ਨੇ ਰਹਿਣਾ ਆ ਉਹਨੇ ਤਾਂ ਆ ਕੇ ਮੋਟਲ 'ਚ ਹੀ ਰਹਿਣਾ ਹੈ, ਠੀਕ ਆ। ਏਅਰਬੀਐਨਬੀ ਦਾ ਥੋੜ੍ਹਾ ਬਹੁਤ ਇਫੈਕਟ ਪੈ ਸਕਦਾ, ਲੇਕਿਨ ਜੋ ਮੋਟਲ ਦਾ ਕਸਟਮਰ ਆ ਉਹ ਹਮੇਸ਼ਾ ਮੋਟਲ 'ਚ ਹੀ ਆਉਂਦਾ ਹੈ।
4: ਕਸਟਮਰ ਦੀ ਵੀ ਗੱਲ ਨਾਲ ਨਾਲ ਆਪਾਂ ਤੋਰੀ ਰੱਖਾਂਗੇ, ਕਿਉਂਕਿ ਮੈਨੂੰ ਯਾਦ ਆ ਰਿਹਾ ਇੱਕ ਹੋਰ ਸਵਾਲ ਕਿ ਜਦੋਂ ਤੁਸੀਂ ਪਹਿਲਾਂ ਮੋਟਲ ਖੋਲ੍ਹਿਆ ਸੀ, ਤੁਸੀਂ ਡਿਸਾਈਡ ਕੀਤਾ ਕਿ ਹਾਂ ਅਸੀਂ ਇੱਥੇ ਸ਼ੈਪਟਨ ਦੇ ਵਿੱਚ ਖੋਲ੍ਹਣਾ, ਆਪਣੇ ਜੋ ਭਾਈਚਾਰੇ ਦੇ ਲੋਕ ਸੀ ਜਾਂ ਤੁਹਾਡੇ ਯਾਰ ਦੋਸਤ ਸੀ, ਰਿਸ਼ਤੇਦਾਰ ਸੀ, ਉਹਨਾਂ ਦਾ ਕੀ ਰੋਲ ਸੀ? ਕਿ ਉਹ ਸਪੋਰਟਿਵ ਸਨ ਜਾਂ ਫਿਰ ਕਿਸੇ ਨੇ ਕਿਹਾ ਕਿ ਕਿੱਥੇ ਪੰਗਾ ਲੈਣ ਲੱਗਾ?
5: ਨਹੀਂ, ਸਾਡੇ ਸਾਰੇ ਜਿੰਨੇ ਵੀ ਰਿਸ਼ਤੇਦਾਰ ਜਾਂ ਫਰੈਂਡ ਸੀ ਉਹ ਸਪੋਰਟਿਵ ਸੀਗੇ। ਮਤਲਬ ਕਿਸੇ ਨੇ ਇਹ ਨਹੀਂ ਕਿਹਾ ਕਿੱਥੇ, ਮੈਂ ਖੁਦ ਡਰਦਾ ਸੀ ਇਸ ਚੀਜ਼ ਤੋਂ, ਕਿਉਂਕਿ ਫਸਟ ਟਾਈਮ ਸੀਗਾ, ਐਕਸਪੀਰੀਅੰਸ ਨਹੀਂ ਹੈਗਾ ਸੀਗਾ। ਤਾਂ ਪਹਿਲਾਂ 6 ਮਹੀਨੇ 'ਤੇ ਅਸੀਂ ਬਹੁਤ ਡਰਦੇ ਰਹੇ ਕਿ ਜਿਵੇਂ ਹੁਣ ਆਪਾਂ ਇੰਨੀ ਮਨੀ ਸਪੈਂਡ ਕੀਤੀ ਆ ਕਿ ਪਤਾ ਨਹੀਂ ਕਿਵੇਂ ਚੱਲੇਗਾ। ਬਟ ਉਸ ਤੋਂ ਬਾਅਦ ਤਾਂ ਚੱਲ ਸੋ ਚੱਲ, ਮਤਲਬ ਵਧੀਆ ਚੱਲਦਾ ਰਿਹਾ।
4: ਹੁਣ ਮਲਟੀਪਲ ਤੁਹਾਡੇ ਮੋਡਲਸ ਨੇ, ਹੁਣ ਅਗਲਾ ਮੋਡਲ ਵੀ ਖਰੀਦਣ ਬਾਰੇ ਸੋਚ ਰਹੇ ਹੋ, ਕੋਈ ਹੋਰ ਪਲਾਨ ਹੈ?
5: ਹਾਂਜੀ ਜ਼ਰੂਰ ਜੀ, ਜੇ ਮਤਲਬ ਵਧੀਆ ਕੋਈ ਪ੍ਰੋਪਰਟੀ ਆਉਂਦੀ ਤਾਂ ਡੈਫੀਨੇਟਲੀ। ਮੈਂ ਕੱਲ੍ਹ ਹੀ ਤੁਹਾਨੂੰ ਜਿਵੇਂ ਆਪਣੇ ਨਾਲ ਗੱਲ ਹੋਈ ਸੀਗੀ, ਮੈਂ ਇੱਥੋਂ 6-7 ਘੰਟੇ ਦੂਰ ਸੀਗਾ। ਇੱਕ ਤਾਂ ਮੇਰੀ ਮੀਟਰ ਮੋਟਲ ਦੀ ਉੱਥੇ ਇੰਸਪੈਕਸ਼ਨ ਸੀਗੀ, ਪਲੱਸ ਮੇਰਾ ਆਪਣਾ ਖੁਦ ਦਾ ਮੋਟਲ ਵੀ ਉੱਥੇ ਹੈਗਾ, ਉਹਦੀ ਵੀ ਥੋੜ੍ਹਾ ਬਹੁਤਾ ਕੰਮਕਾਰ ਸੀਗੇ ਉਸ ਤੇ ਦੌਰਾਨ ਆਪਾਂ ਉੱਥੇ ਸੀਗੇ ਕੱਲ੍ਹ ਜਦੋਂ ਆਪਣੀ ਗੱਲ ਹੋਈ।
4: ਸੋ ਕਿਉਂਕਿ ਵੱਖ ਵੱਖ ਇਲਾਕਿਆਂ ਦੇ ਵਿੱਚ ਤੁਹਾਡੇ ਮੋਡਲਸ ਨਾ ਬਿਜ਼ਨਸ ਚੱਲਦੇ ਨੇ, ਨਿਊ ਸਾਊਥ ਵੇਲਸ ਦੇ ਵਿੱਚ ਵੀ, ਵਿਕਟੋਰੀਆ ਦੇ ਵੀ ਵੱਖ ਵੱਖ ਇਲਾਕਿਆਂ ਦੇ ਵਿੱਚ, ਸੋ ਉਹਨਾਂ ਨੂੰ ਮੈਨੇਜ ਕਿਸ ਤਰੀਕੇ ਨਾਲ ਕਰਦੇ ਹੋ? ਕਿ ਕਿਉਂਕਿ ਜਿਵੇਂ ਤੁਸੀਂ ਹੁਣੇ ਦੱਸਿਆ ਕਿ ਤੁਸੀਂ ਕੱਲ੍ਹ ਵੀ ਗਏ ਸੀ ਉੱਥੇ ਦੇਖਣ, ਸੋ ਇੱਦਾਂ ਬਾਕੀ ਮੋਡਲਸ 'ਚ ਵੀ ਜਾਂਦੇ ਰਹਿੰਦੇ ਹੋਵੋਗੇ, ਸੋ ਹਫ਼ਤੇ ਦੇ ਕਿੰਨੇ ਚੱਕਰ ਬਾਹਰ ਹੀ ਲੱਗਦੇ ਨੇ? ਔਰ ਕਿ ਫੈਮਲੀ ਸਪੋਰਟ ਕਰਦੀ ਯਾਰ ਤੂੰ ਤਾਂ ਬਾਹਰ ਹੀ ਰਹਿੰਦਾ, ਇਹ ਤਾਂ ਨਹੀਂ ਕਹਿੰਦੇ?
5: ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਮੈਂ ਬਹੁਤ ਜ਼ਿਆਦਾ ਬਾਹਰ ਨਹੀਂ ਜਾਂਦਾ, ਕਿਉਂਕਿ ਮਤਲਬ ਮੋਸਟਲੀ ਮੇਰਾ ਹੁੰਦਾ ਕਿ ਮਹੀਨਾ ਜਾਂ 2 ਮਹੀਨੇ ਬਾਅਦ ਹੀ ਮੇਰਾ ਉੱਧਰ ਚੱਕਰ ਵੱਜਦਾ ਆ। ਅਦਰਵਾਈਜ਼ ਮੈਂ ਜ਼ਿਆਦਾਤਰ ਸ਼ੈਪਟਨ ਹੀ ਪ੍ਰੈਫਰ ਕਰਦਾ, ਇੱਥੇ ਰਹਿੰਦਾ, ਉੱਥੇ ਮੈਨੇਜ ਹੋਈ ਜਾਂਦਾ, ਆਪਣਾ ਸਟਾਫ ਹੈਗਾ, ਵਧੀਆ ਸਟਾਫ ਹੈ, ਸੋ ਸਾਰੇ ਮੈਨੇਜ ਕਰ ਰਹੇ।
4: ਅਗਰ ਕੋਈ ਹੋਰ ਵੀ ਪੰਜਾਬੀ ਯਾਰ ਦੋਸਤ ਜਾਂ ਫਿਰ ਹੋਰ ਵੀ ਕੋਈ ਪੰਜਾਬੀ ਪਰਿਵਾਰ ਮੈਲਬਰਨ ਤੋਂ ਮੂਵ ਹੋਵੇ, ਇੱਥੇ ਮੋਟਲ ਵਾਲੇ ਬਿਜ਼ਨਸ 'ਚ ਆਉਣਾ ਚਾਹੁੰਦਾ ਹੈ, ਸੋ ਉਹਨੂੰ ਕੀ ਤੁਸੀਂ ਸਪੋਰਟ ਕਰੋਗੇ ਜਾਂ ਤੁਸੀਂ ਉਹਨੂੰ ਐਜ਼ ਏ ਕੰਪੀਟੀਸ਼ਨ ਦੇਖਦੇ ਹੋ?
5: ਨਹੀਂ, ਮੈਂ ਤਾਂ ਹਰ ਟਾਈਮ ਹੀ ਹਰ ਇੱਕ ਦੀ ਸਪੋਰਟ ਕੀਤੀ ਆ। ਈਵਨ ਤੁਸੀਂ ਦੇਖੋਗੇ, ਤੁਸੀਂ ਲਾਸਟ ਟਾਈਮ ਜਦੋਂ ਗ੍ਰਿਫਤ ਗੇਮਾਂ 'ਤੇ ਗਏ ਸੀ, ਤੁਸੀਂ ਮੇਰੇ ਹਿਸਾਬ ਨਾਲ ਕੋਬਰਮ ਰਹਿ ਕੇ ਗਏ ਸੀਗੇ, ਠੀਕ ਆ। ਉਹ ਵੀ ਮੇਰਾ ਫਰੈਂਡ ਸੀ, ਉਹਨੂੰ ਮੈਂ ਹੀ ਉੱਧਰ ਲੈ ਕੇ ਆਇਆ। ਅਤੇ ਇਸੇ ਤਰ੍ਹਾਂ ਹੀ ਮੈਂ ਬਹੁਤ ਸਾਰੇ ਆਪਣੇ ਫਰੈਂਡ ਜਿਹੜੇ ਇਸ ਮਤਲਬ ਕਿ ਮੋਟਲ ਬਿਜ਼ਨਸ ਦੇ ਵਿੱਚ ਲੈ ਕੇ ਆਇਆ ਅੱਜ ਤੱਕ।
4: ਹਾਂਜੀ, ਅਗਰ ਹੁਣ ਸਰਕਾਰੀ ਤੌਰ ਦੇ ਉੱਤੇ ਗੱਲਬਾਤ ਕਰਦੇ ਹਾਂ, ਕਿ ਇਮੀਗ੍ਰੇਸ਼ਨ ਰੂਲਸ ਦਾ, ਮਾਈਗ੍ਰੈਂਟ ਪਾਲਿਸੀਜ਼ ਦਾ ਅਸਰ ਪੈਂਦਾ ਤੁਹਾਡੇ ਮੋਟਲ ਬਿਜ਼ਨਸ ਦੇ ਉੱਤੇ?
5: ਨਹੀਂ, ਬਹੁਤ ਜ਼ਿਆਦਾ ਸਟਾਫ ਦਾ ਸਾਨੂੰ ਇਹੋ ਜਿਹਾ ਮਾਈਗ੍ਰੇਸ਼ਨ, ਜਿਹੜੇ ਜਿਵੇਂ ਤੁਸੀਂ ਦੱਸਿਆ ਕਿ ਮਾਈਗ੍ਰੇਸ਼ਨ ਦਾ ਸਾਡੇ 'ਤੇ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ, ਥੋੜ੍ਹਾ ਬਹੁਤਾ ਤਾਂ ਹੁੰਦਾ ਹੀ ਆ, ਕਿਉਂਕਿ ਬਾਹਰ ਤੋਂ ਜਿਹੜਾ ਕੋਈ ਵੀ ਤੁਸੀਂ ਇੰਪਲਾਈ ਲੈ ਕੇ ਆਉਣਾ ਉਹਦੇ ਵਾਸਤੇ ਬਹੁਤ ਜ਼ਿਆਦੀਆਂ ਫੋਰਮੈਲਿਟੀਜ਼ ਆ
6: ਜੀ।
5: ਅਤੇ ਮੈਂ ਪ੍ਰੈਫਰ ਕਰਦਾ ਕਿ ਇੱਥੋਂ ਹੀ ਸਟਾਫ ਹਾਇਰ ਕੀਤਾ ਜਾਵੇ, ਅਤੇ ਉਹਦੇ ਨਾਲ ਕੀ ਆ ਵੀ ਲੋਕਲ ਜਿਹੜੇ ਆਪਣੇ ਸਟੂਡੈਂਟ ਵੀ ਆ, ਚਾਹੇ ਸਟੂਡੈਂਟ ਆ ਚਾਹੇ ਉਹ PR ਆ, ਉਹ ਸਾਰਿਆਂ ਨੂੰ ਜੋਬ ਦਾ ਮੌਕਾ ਮਿਲਦਾ।
4: ਨਾਲ ਦੀ ਨਾਲ ਅਗਰ ਗੱਲਬਾਤ ਕਰੀਏ ਵਿਕਟੋਰੀਅਨ ਇਲੈਕਸ਼ਨਸ ਦੀ, ਇਲੈਕਸ਼ਨਸ ਵੀ ਆਉਣ ਵਾਲੀਆਂ ਨੇ, ਸੋ ਹੌਸਪਿਟੈਲਿਟੀ ਸੈਕਟਰ ਖਾਸ ਕਰਕੇ ਜੋ ਖੇਤਰੀ ਇਲਾਕਿਆਂ ਦੇ ਵਿੱਚ ਹੈ, ਉਹਨਾਂ ਦੇ ਕੀ ਖਾਸ ਮੁੱਦੇ ਨੇ ਸਰਕਾਰ ਕੋਲੋਂ, ਕਿ ਕਿੰਨਾ ਵੱਲ ਧਿਆਨ ਦੇਣਾ ਚਾਹੀਦਾ ਆ?
5: ਸਾਡੇ ਤਾਂ ਮੁੱਦੇ ਇਹੋ ਹੀ ਆ ਕਿ ਜਿਹੜਾ ਜਿਵੇਂ ਹੋਸਪਿਟੈਲਿਟੀ ਜਾਂ ਟੂਰਿਜ਼ਮ ਆ, ਇਹਨੂੰ ਥੋੜ੍ਹਾ ਜਿਹਾ ਤੁਸੀਂ ਮਤਲਬ ਅਪਗ੍ਰੇਡ ਕਰੋ, ਜਾਂ ਤੁਸੀਂ ਕੁਛ ਇਹੋ ਜਿਹੇ ਕੰਮ ਕਰੋ ਜਿਹਦੇ ਨਾਲ ਟੂਰਿਜ਼ਮ ਜ਼ਿਆਦਾ ਪ੍ਰਫੁੱਲਤ ਹੋਵੇ ਜਿਵੇਂ ਰੀਜਨਲ ਏਰੀਆਸ ਦੇ ਵਿੱਚ, ਤੁਹਾਨੂੰ ਕੁਛ ਇਹੋ ਜਿਹਾ ਕਰਨਾ ਚਾਹੀਦਾ ਸਾਡੀ। ਅਤੇ ਗਵਰਨਮੈਂਟ ਨੂੰ ਇਹੀ ਅਪੀਲ ਆ ਕਿ ਮਤਲਬ ਟੂਰਿਜ਼ਮ ਨੂੰ ਤੁਸੀਂ ਪ੍ਰਫੁੱਲਤ ਕਰੋ, ਉਹਦੇ ਨਾਲ ਇਕੱਲਾ ਮੋਟਲਸ ਬਿਜ਼ੀ ਨਹੀਂ ਹੁੰਦੇ, ਉਹਦੇ ਨਾਲ ਸਾਰਾ ਜਿੰਨਾ ਵੀ ਟਾਊਨ ਹੁੰਦਾ, ਕੋਈ ਵੀ ਟਾਊਨ ਲਾ ਲਓ, ਉਹਦੀ ਇਕਨੋਮੀ 'ਤੇ ਬਹੁਤ ਫਰਕ ਪੈਂਦਾ।
4: ਸੋ ਜਦੋਂ ਇਲੈਕਸ਼ਨਸ ਦੀ ਗੱਲਬਾਤ ਆਉਂਦੀ ਆ ਤਾਂ ਖੇਤਰੀ ਇਲਾਕਿਆਂ ਦੇ ਵਿੱਚ ਆਪਾਂ ਦੇਖਿਆ ਕਿ ਵਨ ਨੇਸ਼ਨ ਕਾਫੀ ਹੁਣ ਉੱਭਰ ਰਹੀ ਹੈ, ਔਰ ਪਿਛਲੀਆਂ ਖੇਤਰੀ ਇਲੈਕਸ਼ਨ ਦੇ ਵਿੱਚ ਵੀ ਜਿੱਤ ਵੱਲ ਵਧਦੀ ਨਜ਼ਰ ਆਈ ਹੈ। ਸੋ ਨਾਲ ਦੀ ਨਾਲ ਭਾਰਤੀ ਭਾਈਚਾਰੇ ਦੇ ਖਿਲਾਫ ਖਾਸ ਕਰਕੇ ਆਨਲਾਈਨ ਹੇਟ ਤੋਂ ਸ਼ੁਰੂ ਹੁੰਦਾ, ਹੁਣ ਕਾਫੀ ਜ਼ਿਆਦਾ ਹੇਟ ਜਾਂ ਰੇਸਿਜ਼ਮ ਵਧਣਾ ਸ਼ੁਰੂ ਹੋ ਚੁੱਕਾ ਹੈ, ਕੀ ਖੇਤਰੀ ਇਲਾਕੇ ਦੇ ਵਿੱਚ ਵੀ ਇਹ ਚੀਜ਼ ਫੇਸ ਕਰਦੇ ਹੋ, ਦੇਖੀਏ ਤੁਸੀਂ ਰੀਸੈਂਟ ਟਾਈਮਸ ਦੇ ਵਿੱਚ?
5: ਨਹੀਂ, ਸਾਨੂੰ ਕੋਈ ਇਹੋ ਜਿਹਾ ਬਹੁਤ ਜ਼ਿਆਦਾ ਵੇਖਣ ਨੂੰ ਨਹੀਂ ਮਿਲਿਆ ਉਸ ਚੀਜ਼ ਦਾ ਅਸਰ, ਕਿਉਂਕਿ ਜਿਹੜਾ ਖੇਤਰੀ ਰੀਜਨਲ ਇਲਾਕੇ ਦੇ ਵਿੱਚ ਜਿਹੜੇ ਲੋਕ ਆ ਬਹੁਤ ਵਧੀਆ ਆ, ਹੈਲਪਫੁੱਲ ਆ, ਅਤੇ ਮੈਨੂੰ ਲੱਗਦਾ ਨਹੀਂ ਉਹ ਇੰਨੇ ਡਿਸਕ੍ਰੀਮੀਨੇਟ ਹੈਗੇ ਆ।
4: ਤਾਂ ਤੁਹਾਡੇ ਮੁਤਾਬਕ ਅਗਲੇ 10-12 ਸਾਲਾਂ ਦੇ ਵਿੱਚ ਖੇਤਰੀ ਇਲਾਕਾ
5: ਤੇ ਉਸ ਚੀਜ਼ ਦਾ ਡੈਫੀਨੇਟਲੀ ਹੈ ਕਿ ਸ਼ੈਪਟਨ ਦੀ ਇਕੋਨਮੀ 'ਤੇ ਬਹੁਤ ਵਧੀਆ ਅਸਰ ਹੈ, ਕਿਉਂਕਿ ਕਾਫੀ ਲੋਕ ਸਿਡਨੀ ਤੋਂ ਮੈਲਬਨ ਤੋਂ ਇੱਥੇ ਮੂਵ ਹੋਣਾ ਚਾਹੁੰਦੇ ਆ। ਨੰਬਰ 2 'ਤੇ ਇਹ ਵੀ ਚੀਜ਼ ਆ ਕਿ ਇੱਥੇ ਆ ਕੇ ਬੱਚਿਆਂ ਦੀ ਜਿਹੜੀ ਪਰਵਰਿਸ਼ ਆ ਉਹ ਵੀ ਐਜ਼ ਜਿੱਦਾਂ ਆਪਾਂ ਪੇਂਡੂ ਮਾਹੌਲ ਮਿਲਦਾ ਸਾਰਿਆਂ ਨੂੰ ਅਤੇ ਬਹੁਤ ਖੁਸ਼ ਹੁੰਦੇ ਆ।
4: ਇਕਨੋਮਿਕ ਗਰੋਥ ਦੀ ਗੱਲਬਾਤ ਕੀਤੀ ਹੈ ਕਿ ਤੁਸੀਂ, ਤੁਹਾਨੂੰ ਮਾਣ ਮਹਿਸੂਸ ਹੁੰਦਾ ਕਿ ਤੁਹਾਡਾ ਬਿਜ਼ਨਸ ਵੀ ਸ਼ੈਪਟਨ ਦੀ ਇਕੋਨਮੀ ਦੇ ਵਿੱਚ ਯੋਗਦਾਨ ਪਾ ਰਿਹਾ?
5: ਹਾਂਜੀ, ਡੈਫੀਨੇਟਲੀ ਆਪਣੇ ਆਪ ਨੂੰ ਬਹੁਤ ਭਾਗਾ ਸਮਝਦੇ ਹਾਂ ਕਿ ਅਸੀਂ ਸ਼ੈਪਟਨ ਦੇ ਵਿੱਚ ਬੈਠੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਰਾ ਭਾਈਚਾਰਾ ਰਲ ਮਿਲ ਕੇ ਰਹੇ ਅਤੇ ਸ਼ੈਪਟਨ ਨੂੰ ਹੋਰ ਆਪਾਂ ਅੱਗੇ ਲੈ ਕੇ ਚੱਲੀਏ।
4: ਸੋ ਇਹ ਸ਼ੈਪਟਨ, ਜਿਵੇਂ ਤੁਸੀਂ ਪੰਜਾਬ ਦੇ ਪਿੰਡਾਂ ਦੀ ਵੀ ਗੱਲਬਾਤ ਕੀਤੀ ਹੈ, ਕਿੰਨੀ ਕੁ ਸਮਾਨਤਾ ਲੱਗਦੀ ਹੈ, ਯਾਦ ਆਉਂਦੀ ਪੰਜਾਬ ਦੀ ਇੱਥੇ ਰਹਿੰਦੇ ਹੋਏ ਜਾਂ ਫਿਰ ਲੱਗਦਾ ਕਿ ਨਹੀਂ ਸੇਮ ਚੀਜ਼ਾਂ ਹੀ ਨੇ?
5: ਜੇ ਆਪਾਂ ਸ਼ੈਪਟਨ ਨੂੰ ਵੇਖ ਕੇ ਚੱਲੀਏ ਤਾਂ ਇਹ ਤਾਂ ਬਿਲਕੁਲ ਜਿਵੇਂ ਪਿੰਡ ਹੀ ਲੱਗਦਾ ਹੈ ਨਾ, ਇੱਥੇ ਕੋਈ ਬਹੁਤ ਜ਼ਿਆਦਾ ਇੰਨਾ ਫਰਕ ਨਹੀਂ ਹੈ ਕਿ ਮਤਲਬ ਪੰਜਾਬ ਦੇ ਪਿੰਡਾਂ ਦਾ ਅਤੇ ਇੱਥੋਂ ਦਾ ਸੇਮ ਮਾਹੌਲ ਉਹ ਜਿਹਾ ਤੁਹਾਨੂੰ ਵੇਖਣ ਨੂੰ ਮਿਲੂਗਾ। ਇੱਥੇ ਗੁਰੂ ਘਰ 'ਚ ਵੀ ਉਵੇਂ ਜਿਵੇਂ ਆਪਣਾ ਪਿੰਡਾਂ ਦੇ ਗੁਰੂ ਘਰ ਵਿੱਚ ਹੁੰਦਾ ਉੱਦਾਂ ਹੀ ਇੱਥੇ ਸਾਰੇ ਸੇਵਾ ਕਰਦੇ।
4: 8-9 ਸਾਲਾਂ ਦੇ ਵਿੱਚ ਤੁਸੀਂ ਡੈਫੀਨੇਟਲੀ ਸਕਸੈਸਫੁਲ ਹੋਏ ਹੋ, ਸਕਸੈਸ ਦਾ ਮੰਤਰਾ ਕੀ ਹੈ?
5: ਸਫਲਤਾ ਦੇ ਪਿੱਛੇ ਸਭ ਤੋਂ ਵੱਡੀ ਇੱਕੋ ਚੀਜ਼ ਹੈ, ਹਾਰਡਵਰਕ। ਹਾਂਜੀ, ਤੁਹਾਨੂੰ ਹਾਰਡਵਰਕ ਪਲੱਸ ਡਿਸਿਪਲਿਨ ਦੇ ਵਿੱਚ ਰਹਿ ਕੇ ਹੀ ਤੁਸੀਂ ਕੋਈ ਵੀ ਚੀਜ਼ ਨੂੰ ਜੇ ਸਕਸੈਸ ਕਰਨਾ ਉਹਦੇ ਵਿੱਚ ਤੁਹਾਨੂੰ ਪੂਰਾ ਧਿਆਨ ਦੇ ਕੇ ਤੇ ਫਿਰ ਹੀ ਤੁਸੀਂ ਸਕਸੈਸ ਹੋ ਸਕਦੇ ਹੋ।
4: ਮੋਟਲ ਬਿਜ਼ਨਸ ਤੋਂ ਇਲਾਵਾ, ਹੌਸਪਿਟੈਲਿਟੀ ਤੋਂ ਇਲਾਵਾ ਹੋਰ ਵੀ ਖਿਆਲ ਹੈ ਕਿਸੇ ਹੋਰ ਸੈਕਟਰ ਵੱਲ ਵੀ ਵਧਣ ਦਾ?
5: ਹਾਂਜੀ, ਥੋੜ੍ਹਾ ਬਹੁਤਾ ਚੱਲ ਰਿਹਾ, ਹੋਰ ਕਿਸੇ ਪਾਸੇ ਵੀ ਥੋੜ੍ਹਾ ਇਨਵੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
4: ਮੈਂ ਦੇਖ ਰਿਹਾ ਤੁਹਾਨੂੰ ਗੱਡੀਆਂ ਦਾ ਵੀ ਚੰਗਾ ਸ਼ੌਂਕ ਲੱਗਦਾ ਹੈ, ਸੋ ਗੱਡੀਆਂ ਵੀ ਕਿਹੜੀਆਂ ਕਿਹੜੀਆਂ ਤੁਹਾਡੇ ਕੋਲ, ਹੋਰ ਗੱਡੀ ਵੀ ਕੋਈ ਬਾਏ ਕਰ ਰਹੇ ਹੋ?
5: ਵੇਖੋ, ਇਹ ਆਉਣ ਵਾਲਾ ਸਮਾਂ ਦੱਸ ਸਕਦਾ। ਹਾਂਜੀ, ਨਹੀਂ, ਗੱਡੀਆਂ ਦਾ ਮੈਨੂੰ ਸ਼ੌਂਕ ਆ ਸ਼ੁਰੂ ਤੋਂ ਹੀ ਆ ਜਿਵੇਂ, ਅਤੇ ਮੇਰੀ ਵਾਈਫ ਨੂੰ ਵੀ ਸ਼ੌਂਕ ਆ, ਉਹਨਾਂ ਨੇ ਮੈਨੂੰ ਥੋੜ੍ਹਾ ਹੁੰਦਾ ਕਿ ਨਹੀਂ ਵਧੀਆ ਗੱਡੀ ਹੋਣੀ ਚਾਹੀਦੀ। ਜੇ ਤੁਹਾਡੇ ਕੋਲ ਤੁਸੀਂ ਕਰ ਸਕਦੇ ਹਾਂ ਨਾ, ਜੇ ਤੁਸੀਂ ਵਧੀਆ ਆਪਣਾ ਬਿਜ਼ਨਸ ਕਰ ਰਹੇ ਹਾਂ, ਦੈਨ ਵਾਈ ਨੋਟ ਯੂ ਕੈਨ ਬਾਏ ਗੁੱਡ ਕਾਰ, ਹੈ ਨਾ?
4: ਬਿਲਕੁਲ ਜੀ, ਇਹ ਹੈ ਜੀ ਸਕਸੈਸ ਦਾ ਮੰਤਰਾ ਕਿ ਹਾਰਡਵਰਕ ਕਰੋ ਅਤੇ ਨਾਲ ਡਿਸਿਪਲਿਨ ਰਹੋ, ਅਤੇ ਤੁਸੀਂ ਵੀ ਇਸ ਇੰਡਸਟਰੀ ਦੇ ਵਿੱਚ ਜਾਂ ਕਿਸੇ ਵੀ ਇੰਡਸਟਰੀ ਦੇ ਵਿੱਚ ਸਫਲਤਾ ਹਾਸਲ ਕਰ ਸਕਦੇ ਹੋ। ਔਰ ਜਿਵੇਂ ਕਿ ਸੁਖਜੀਤ ਜੀ ਨੇ ਕਿਹਾ ਕਿ ਹਾਂ, ਇਹ ਸਪੋਰਟਿਵ ਨੇ, ਅਗਰ ਕਿਸੇ ਹੋਰ ਨੇ ਵੀ ਇਸ ਇੰਡਸਟਰੀ ਵੱਲ ਜਾਣਾ ਹੋਵੇ ਤਾਂ ਜ਼ਰੂਰ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਔਰ ਇਹਨਾਂ ਦੀ ਸਪੋਰਟ ਅਤੇ ਗਾਈਡੈਂਸ ਦੇ ਨਾਲ ਤੁਸੀਂ ਅੱਗੇ ਜ਼ਰੂਰ ਵੱਧ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਸੁਖਜੀਤ ਜੀ ਇਹ ਸਾਰੀ ਜਾਣਕਾਰੀ ਵਾਸਤੇ। ਜੇ ਕੁਝ ਹੋਰ ਸਾਡੇ ਸਰੋਤਿਆਂ ਦਰਸ਼ਕਾਂ ਨੂੰ ਤੁਹਾਡੇ ਵੱਲੋਂ ਕੋਈ ਸੁਨੇਹਾ ਹੋਵੇ ਤਾਂ?
5: ਹਾਂਜੀ, ਮੇਰੇ ਵੱਲੋਂ ਤਾਂ ਇਹੋ ਸੁਨੇਹਾ ਕਿ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ, ਅਤੇ ਜੇ ਤੁਸੀਂ ਕੋਈ ਵੀ ਬਿਜ਼ਨਸ ਕਰਨਾ ਤਾਂ ਉਹਦੇ ਲਈ ਤੁਹਾਨੂੰ ਹਾਰਡਵਰਕ ਜ਼ਰੂਰੀ ਆ, ਕਿਉਂਕਿ ਉਹਦੇ ਪਿੱਛੇ ਤੁਹਾਡੀ ਜਿਹੜੀ ਮਿਹਨਤ ਆ ਉਹ ਦੇਖਦੀ ਆ ਬਾਅਦ 'ਚ ਨਾ।
4: ਬਹੁਤ ਬਹੁਤ ਸ਼ੁਕਰੀਆ ਸੁਖਜੀਤ ਜੀ ਇਸ ਸਾਰੀ ਗੱਲਬਾਤ ਵਾਸਤੇ।
5: ਬਹੁਤ ਬਹੁਤ ਧੰਨਵਾਦ ਪੁਨੀਤ ਜੀ ਤੁਹਾਡਾ ਅਤੇ SBS ਦਾ, ਜਿਨ੍ਹਾਂ ਨੇ ਸਾਡੇ ਘਰ ਆ ਕੇ ਅਤੇ ਸਾਡਾ ਮਾਣ ਵਧਾਇਆ। ਥੈਂਕ ਯੂ ਸੋ ਮਚ।
4: ਥੈਂਕ ਯੂ ਜੀ, ਹੁਣ ਲੈਂਦੇ ਹਾਂ ਜੀ ਇਜਾਜ਼ਤ, ਜੁੜੇ ਰਹੋ ਅਤੇ ਸੁਣਦੇ ਰਹੋ, ਦੇਖਦੇ ਰਹੋ SBS ਪੰਜਾਬੀ।

0: SBS ਪੰਜਾਬੀ ਦੇ ਹਫ਼ਤਾਵਾਰ ਸੈਗਮੈਂਟ ਅਖਾਣ ਕਹਾਣੀ 'ਚ ਮੈਂ ਹਾਂ ਮਸੂਦ ਮੱਲੀ ਔਰ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅਖਾਣ ਕਹਾਣੀ 'ਚ ਮੈਂ ਲੈ ਕੇ ਉਹਨਾਂ ਆਪ ਸਭ ਦੇ ਰੂਬਰੂ ਮੰਜੇ ਹੋਏ ਜਨਾਬ ਇਹਸਾਨ ਬਾਜਵਾ ਸਾਹਿਬ, ਜਿਨ੍ਹਾਂ ਦਾ ਕੰਮ ਉਹਨਾਂ ਦੀ ਇੱਕ ਜਿੰਦੀ ਜਾਗ ਦੀ ਮਿਸਾਲ ਹੈ ਕਿ ਉਹਨਾਂ ਨੇ ਅਖਾਣਾਂ ਨੂੰ ਕਿੱਦਾਂ ਕੁੰਜਿਆ, ਇਕੱਠਿਆਂ ਕੀਤਾ ਔਰ ਫਿਰ ਕਿਤਾਬੀ ਰੂਪ ਦਿੱਤਾ। ਸੋ ਵਿਸਤਾਰ ਦੇ ਨਾਲ ਅਖਾਣ ਦੇ ਉੱਤੇ ਲੋ ਪਾਉਂਦੇ ਨੇ। ਅੱਜ ਵੀ ਸਾਡੇ ਨਾਲ ਨੇ ਇਹਸਾਨ ਬਾਜਵਾ ਸਾਹਿਬ ਜੀ, ਆਏ ਨੂੰ ਕਹਿੰਦੇ ਆ ਅੱਜ ਦੀ ਅਖਾਣ ਕਹਾਣੀ 'ਚ। ਪਰਾਏ ਹੱਥੀ ਬੱਤੀਆਂ ਦੇ 33 ਹੋਣੇ ਮੁਸ਼ਕਿਲ ਨੇ।
1: ਮੈਂ ਅਰਜ਼ ਕਰਨਾ ਕਿ ਪਰਾਏ ਹੱਥੀ ਵੇਖੋ ਨਾ, ਕੋਈ ਵੀ ਇਸ ਅਖਾਣ 'ਚ ਸਿੱਖਿਆ ਦਿੱਤੀ ਗਈ ਹੈ, ਇਹ ਮਤ ਦਿੱਤੀ ਗਈ ਹੈ ਵੀ ਜਿਹੜਾ ਵੀ ਤੁਸੀਂ ਬਿਜ਼ਨਸ ਕਰਦੇ ਹੋ, ਜਿਹੜਾ ਵਣਜ ਵਟਾ ਕਰਦੇ ਹੋ, ਵਣਜ ਵਪਾਰ ਕਰਦੇ ਹੋ, ਕਾਰੋਬਾਰ ਕਰਦੇ ਹੋ, ਬਿਜ਼ਨਸ ਕਰਦੇ ਹੋ, ਉਹਦੇ ਸਿਰ ਦੇ ਉੱਤੇ ਤੁਹਾਨੂੰ ਹਰ ਵੇਲੇ ਖਲੋ ਕੇ ਰਹਿਣਾ ਚਾਹੀਦਾ ਔਰ ਤੁਹਾਡੀਆਂ ਅੱਖਾਂ ਦੇ ਥੱਲੇ ਹੋਣਾ ਚਾਹੀਦਾ। ਕਿਉਂਕਿ ਜਦੋਂ ਤੁਸੀਂ ਕਿਸੇ ਦੇ ਹੱਥ 'ਚ ਸਾਰੀ ਖੇਡ ਫੜਾ ਦਿਓਗੇ ਤੇ ਉਹ ਲੋਕ ਜਿਹੜੇ ਨੇ ਉਹ ਕਦੀ ਵੀ ਉਹ ਮਤਲਬ ਬਹੁਤ ਘੱਟ ਲੋਕ ਨੌਕਰ ਜਿਹੜੇ ਹੁੰਦੇ ਨੇ, ਜਿਹੜੇ ਪੂਰੇ ਆਨੈਸਟ ਇਮਾਨਦਾਰ ਹੁੰਦੇ ਨੇ, ਉਹ ਆਉਂਦੇ ਨੇ ਕਿ ਅਸੀਂ ਮਤਲਬ ਮਾਲਕ ਨੂੰ ਇਹਦੀ ਜਿਹੜੀ ਮਾਇਆ ਉਹਨੂੰ ਜ਼ਾਇਆ ਨਾ ਕਰੀਏ। ਲੇਕਿਨ ਬਹੁਤੇ ਜਿਹੜੇ ਬੇਪਰਵਾਹ ਹੁੰਦੇ ਨੇ ਤੇ ਜਦੋਂ ਵੇਖੋ ਨਾ, ਇਹ ਜਿਹੜੀਆਂ ਛੋਟੀਆਂ ਛੋਟੀਆਂ ਸੇਵਿੰਗ ਨੇ ਨਾ, ਨਿੱਕੀਆਂ ਨਿੱਕੀਆਂ ਔਰ ਨਿੱਕੀਆਂ ਨਿੱਕੀਆਂ ਯੂਟੀਲਿਟੀਜ਼, ਇਹਦੇ ਚੋਂ ਫਾਇਦਾ ਖੱਟ ਕੇ ਤੇ ਫਿਰ ਹੌਲੀ ਹੌਲੀ ਪ੍ਰੋਫਿਟ ਤੇ ਫਿਰ ਇਹਦੇ ਨਾਲ ਬਿਜ਼ਨਸ ਬਣਦਾ।
0: ਬਿਲਕੁਲ ਠੀਕ।
1: ਤੇ ਜਦੋਂ ਬਿਜ਼ਨਸ ਛੱਡ ਹੀ ਕਿਸੇ ਦੇ ਸਿਰ ਤੇ ਦਿੱਤਾ ਜਾਏ ਤੇ ਉਹ ਜਨਾਬ ਉਸ ਬਿਜ਼ਨਸ ਦੀ ਬਰਬਾਦੀ ਹੋ ਜਾਂਦੀ ਹੈ ਤੇ ਕਦੀ ਵੀ 32 ਰੁਪਈਆਂ ਦੇ 33 ਰੁਪਈਏ ਨਹੀਂ ਹੁੰਦੇ। ਹਾਲਾਂ ਵੇਖੋ ਨਾ, ਬਿਜ਼ਨਸ ਦਾ ਤੇ ਮਕਸਦ ਹੀ ਇਹ ਵੇ ਬੁਨਿਆਦੀ ਕਿ ਪੈਸਾ ਜਿਹੜਾ, ਪੈਸਾ ਪੈਸੇ ਨੂੰ ਮਤਲਬ ਕਿ ਉਹਨੂੰ ਪੈਦਾ ਕਰੇ, ਪ੍ਰੋਡਿਊਸ ਕਰੇ ਔਰ ਪੈਸੇ ਦੇ ਵਿੱਚੋਂ ਤੁਹਾਡੇ ਐਕਸਪੈਂਡੀਚਰ ਖਰਚ ਜਮਾ ਮੁਨਾਫਾ ਹੈਂਜੀ, ਇਹ ਤੁਹਾਡੀ ਇਨਕਮ ਨੈਟ ਇਨਕਮ ਹੋ ਗਈ ਤੇ ਇਹਦੇ ਵਿੱਚੋਂ ਤੁਹਾਡੇ ਜਿਹੜੇ ਅਗਰ ਜਿੰਨੇ ਲਾਏ ਨੇ 32 ਰੁਪਈਏ ਲਾਏ ਨੇ ਬਿਜ਼ਨਸ ਦੇ ਉੱਤੇ ਤੇ ਤੁਹਾਨੂੰ 32 ਦੇ 32 ਲੱਭ ਜਾਣ ਤੇ ਤੁਹਾਨੂੰ ਉੱਥੇ ਥਕੇਵਾਂ ਕਰਨ ਦੀ ਜਾਂ ਲੰਘ ਥਕਾ ਲਿੰਗ ਥਕਾਵਣ ਦਾ ਕੀ ਫਾਇਦਾ ਹੋਇਆ ਜੀ, ਬਿਜ਼ਨਸ ਦੇ ਵਿੱਚ ਦਿਮਾਗ ਖਪਾਉਣ ਦਾ। ਇਸ ਵਾਸਤੇ ਕਿਸੇ ਵੀ ਮੈਂ ਜਿਹੜਾ ਵਣਜ ਜੇ ਉਹਦਾ ਜਿਹੜਾ ਮੋਟਿਵ ਹੁੰਦਾ, ਉਹਦਾ ਜਿਹੜਾ ਬੰਦੇ ਦੀ ਅਰਜ਼ ਹੁੰਦੀ ਹੈ, ਉਹ ਇਹ ਹੁੰਦੀ ਹੈ ਕਿ ਮੈਂ ਪੈਸੇ ਨਾਲ ਪੈਸਾ ਕਮਾਵਾਂ ਔਰ ਪੈਸੇ ਨਾਲ ਪੈਸਾ ਉਦੋਂ ਹੀ ਕਮਾਇਆ ਜਾ ਸਕਦਾ ਜਦੋਂ ਬੰਦਾ ਆਪਣੇ ਕੰਮ ਦੇ ਉੱਤੇ ਹਰ ਵੇਲੇ ਪੂਰੀਆਂ ਅੱਖਾਂ ਖੋਲ ਕੇ ਤੇ ਧਿਆਨ ਨਾਲ 24 ਘੰਟੇ ਉਹਨੂੰ ਧਿਆਨ 'ਚ ਰੱਖੇ।
0: ਠੀਕ ਹੈ।
1: ਤੇ ਜੇ ਉਹ ਬੇਪਰਵਾਹ ਹੋ ਜੇ ਤੇ ਪਰਾਏ ਹੱਥਾਂ ਤੇ ਛੱਡ ਕੇ, ਨੌਕਰਾਂ ਚਾਕਰਾਂ ਤੇ ਛੱਡ ਕੇ ਤੇ ਜਨਾਬ ਆਪ ਸੈਰ ਸਪੱਟੇ ਕਰਦਾ ਫਿਰੇ ਤੇ ਫਿਰ ਉਹਦਾ ਵਣਜ ਜਿਹੜਾ ਉਹ ਖਰਾਬ ਹੋ ਜਾਂਦਾ, ਉਹ ਬਰਬਾਦ ਹੋ ਜਾਂਦਾ ਤੇ ਬੜੇ ਬੜੇ ਅਸਾਂ ਵੇਖੇ ਨੇ ਕਿ ਕਰੋੜਾਂ ਪੱਤੀ ਤੇ ਅਰਬਾਂ ਪੱਤੀ ਵੀ ਜਿਹੜੇ ਨੇ ਨਾ ਇਸ ਤਰ੍ਹਾਂ ਦੇ, ਉਹਨਾਂ ਨੂੰ ਵਿਸਰੇ ਹੋਣ ਪਰ ਉਹ ਉੱਜੜ ਜਾਂਦੇ ਨੇ ਔਰ ਉਹਨਾਂ ਦੇ ਬਿਜ਼ਨਸ ਦੇ ਸਿਰਫ ਉਹ ਕੰਧਾਂ ਦੇ ਬੋਰਡ ਹੀ ਲੱਗੇ ਰਹਿ ਜਾਂਦੇ ਨੇ। ਇਸ ਵਾਸਤੇ ਜ਼ਰੂਰੀ ਇਹ ਹੈ ਕਿ ਤੁਸੀਂ ਕੋਈ ਵੀ ਵਣਜ ਕਰਨਾ, ਭਾਵੇਂ ਪਾਏ ਪੈਸੇ ਦਾ ਕਰਨਾ ਜਾਂ ਤੁਸੀਂ 2 ਕਰੋੜ ਦਾ ਕਰਨਾ, 10 ਕਰੋੜ ਦਾ ਕਰਨਾ, ਤੁਸੀਂ ਉਸ ਕੰਮ ਦੇ ਉੱਤੇ ਹਰ ਵੇਲੇ ਤੁਹਾਡਾ ਧਿਆਨ ਹੋਣਾ ਚਾਹੀਦਾ ਕਿ ਮੇਰੀ ਜਿਹੜੀ ਇਨਪੁੱਟ ਕੀ ਹੈ, ਆਊਟਪੁੱਟ ਕੀ ਹੈ ਔਰ ਆਊਟਪੁੱਟ ਦੇ ਵਿੱਚ ਮੇਰਾ ਮਤਲਬ ਐਕਸਪੈਂਡੀਚਰ ਜਿਹੜਾ ਤੇ ਅੱਗੇ ਜਿਹੜਾ ਐਕਸਪੈਂਡੀਚਰ ਤੋਂ ਵੱਧ ਇਨਕਮ ਮੇਰੀ ਕਿੰਨੀ ਹੈ ਔਰ ਉਹ ਇਨਕਮ ਜੇ ਜਿੰਨੀ ਵੱਧ ਹੋਏਗੀ ਉਹਨੂੰ ਵਿੱਚੋਂ ਐਕਸਪੈਂਡੀਚਰ ਕੱਢ ਕੇ ਬਾਕੀ ਉਹਦਾ ਪ੍ਰੋਫਿਟ ਹੋਏਗਾ
0: ਤੇ
1: ਉਹ ਪ੍ਰੋਫਿਟ ਇਸੇ ਸੂਰਤ 'ਚ ਆ ਸਕਦਾ ਔਰ ਪ੍ਰੋਫਿਟ ਉਹਨੂੰ ਮਿਲਦਾ ਰਹੇਗਾ ਤੇ ਉਹਦਾ ਕੰਮ ਅੱਗੇ ਵਧੇਗਾ।
0: ਬਿਲਕੁਲ ਠੀਕ ਹੈ। ਆਪਣੇ ਸੁਣਨ ਵਾਲੇ ਨੂੰ ਦੱਸਦੇ ਜਾਈਏ, ਸਾਡਾ ਅੱਜ ਦਾ ਅਖਾਣ ਹੈ ਪਰਾਏ ਹੱਥੀ ਬੱਤੀਆਂ ਦੇ 33 ਹੋਣੇ ਮੁਸ਼ਕਲ ਨੇ। ਬਾਜਵਾ ਸਾਹਿਬ, ਇਹਦੇ 'ਚ ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਤੱਕ ਕਿਸੇ ਕੰਮ ਦਾ ਪੂਰਾ ਗੁਰ ਨਾ ਜਾਣਦੇ ਹੋਵੋ, ਉਸ ਹੁਨਰ ਤੋਂ ਪੂਰੇ ਵਾਕਫ ਨਾ ਹੋਵੋ, ਇਸ ਆਸ ਤੇ ਕਿ ਫਲਾਣਾ ਜਿਹੜਾ ਉਹ ਤੇ ਇਸ ਕੰਮ ਦਾ ਮਾਹਰ ਆ, ਚਲੋ ਉਹਦੇ ਨਾਲ ਭਾਈਵਾਲੀ ਕੀਤੀ ਹੈ, ਮੈਂ ਇਨਵੈਸਟ ਕਰਨਾ ਹੈ ਉਹਦੇ ਨਾਲ ਭਾਈਵਾਲੀ ਕਰਿਆ ਜਾਂ ਉਹਦੀ ਮਹਾਰਤ ਤੋਂ ਫਾਇਦਾ ਚੁੱਕਿਆ, ਮੈਂ ਨਫ਼ਾ ਕਮਾ ਲਾਂਗਾ, ਹੈ ਇਸ ਅਖਾਣ 'ਚ ਇਹ ਇਸ਼ਾਰਾ ਵੀ ਕਿ ਇਹ ਵੀ ਬਰਬਾਦੀ ਦਾ ਸਬਬ ਬਣਦਾ?
1: ਕਰ ਵੇਖੋ ਜੀ, ਪਹਿਲੀ ਗੱਲ ਇਹ ਵੇ ਕਿ ਬਿਜ਼ਨਸ ਜਿਹੜਾ ਵੀ ਆ, ਕਾਰੋਬਾਰ ਜਾਂ ਵਣਜ ਵਟਾ ਕਰਨਾ, ਤੁਸੀਂ ਉਹਦੇ ਬਾਰੇ 'ਚ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਪੂਰੀ ਸਿੱਖਿਆ ਹੋਣੀ ਚਾਹੀਦੀ ਹੈ ਔਰ ਅਗਰ ਸਿੱਖਿਆ ਨਹੀਂ ਤੇ ਉਦੋਂ ਪਹਿਲਾਂ ਉਹਦੇ ਬਾਰੇ 'ਚ ਪੂਰੀ ਸਿੱਖਿਆ ਲੈ ਕੇ ਤੇ ਫਿਰ ਉਹਦੇ 'ਤੇ ਪੈਸਾ ਇਨਵੈਸਟ ਕਰਨਾ ਚਾਹੀਦਾ। ਇਸ ਵਾਸਤੇ ਕਿ ਤੁਸੀਂ ਮਤਲਬ ਇਹ ਕਿ ਉਹਦੀਆਂ ਕਈ ਮਤਲਬ ਕਮੀਆਂ ਕੁਤਾਹੀਆਂ ਐਸੀਆਂ ਵੀ ਹੁੰਦੀਆਂ ਨੇ ਜਿਹੜੀਆਂ ਜ਼ਾਹਰੀ ਪੱਖੋਂ ਨਜ਼ਰ ਨਹੀਂ ਆਉਂਦੀਆਂ, ਬੰਦਾ ਖੁਸ਼ ਫਹਿਮੀ ਚ ਵੇਖ ਲੈਂਦਾ ਯਾਰ ਉਹ ਫਲਾਣੇ ਬੰਦੇ ਨੇ ਇੰਨੇ ਪੈਸੇ ਲਾਏ ਤੇ ਇਸ ਤਰ੍ਹਾਂ ਕਰੋੜਾਂ ਪਤੀ ਬਣ ਗਿਆ, ਲੇਕਿਨ ਉਹਦੀ ਇੱਕ ਇੱਕ ਸ਼ੈ ਨੂੰ, ਬਿਜ਼ਨਸ ਦੀ ਇੱਕ ਇੱਕ ਸ਼ੈ ਨੂੰ, ਇੱਕ ਇੱਕ ਪੱਖ ਨੂੰ ਗੋਲਣਾ ਚਾਹੀਦਾ। ਔਰ ਜਿੰਨਾ ਚਿਰ ਉਹ ਗੋਲ ਕੇ ਉਹਦੀ ਜਮਾ ਤਫੀਕ ਦਾ ਧਿਆਨ ਨਾ ਰੱਖੋਗੇ ਤੁਸੀਂ ਕਦੀ ਇਨਵੈਸਟਮੈਂਟ ਚੋਂ ਪ੍ਰੋਫਿਟ ਨਹੀਂ ਕਮਾ ਸਕਦੇ।
0: ਬਿਲਕੁਲ ਠੀਕ ਹੈ। ਤਾਂ ਇਹ ਹੋਇਆ ਅੱਜ ਦੇ ਅਖਾਣ ਚ ਕਿ ਜਦੋਂ ਤੱਕ ਕਿਸੇ ਕੰਮ ਦੇ ਬਾਰੇ ਪੂਰੇ ਜਾਣੂ ਨਾ ਹੋਵੋ ਉਦੋਂ ਤੱਕ ਉਹਦੇ ਤੇ ਸਰਮਾਇਆ ਲਾ ਕੇ ਉਹਨੂੰ ਬਤੌਰ ਵਪਾਰ ਨਾ ਅਪਣਾਓ।
1: ਔਰ ਦੂਜੀ ਗੱਲ ਇਹ ਵੇਖੇ ਤੁਸੀਂ ਕਿਸੇ ਵੀ ਕਾਰੋਬਾਰ ਲਾ ਕੇ ਪੈਸਾ ਲਾ ਕੇ ਤੇ ਉਹਦਾ ਪਰਾਏ ਹੱਥਾਂ ਜਿੰਨਾ ਸੁੱਟ ਦਿਓ ਕਿ ਮਤਲਬ ਜਿਹਦੇ ਤੇ ਤੁਹਾਡੀ ਨਜ਼ਰ ਹੀ ਨਹੀਂ, ਜਿਹਦੇ ਤੇ ਤੁਹਾਡਾ ਕਮਾਂਡ ਕੰਟਰੋਲ ਹੀ ਹੈ ਨਹੀਂ, ਔਰ ਅਗਰ ਤੁਸੀਂ ਉਸ ਤਰ੍ਹਾਂ ਸੁੱਟ ਦਿਓਗੇ ਤੇ ਉਹ ਲੋਕ ਆਪ ਉਹਦੇ ਚੋਂ ਖਾ ਪੀ ਜਾਣਗੇ ਤੇ ਤੁਹਾਡੇ ਪੱਲੇ ਤੁਹਾਨੂੰ ਬੱਤੀਆਂ ਦੇ ਬੱਤੀ ਵੀ ਨਹੀਂ ਮਿਲਣਗੇ।
0: ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇਹਸਾਨ ਬਾਜਵਾ ਸਾਹਿਬ, ਅੱਜ ਜਿਸ ਅਖਾਣ ਦੇ ਉੱਤੇ ਲੋਹ ਪਾਈ ਉਹ ਸੀ ਪਰਾਏ ਹੱਥੀ ਬੱਤੀਆਂ ਦੇ ਤੇਤੀ ਹੋਣੇ ਮੁਸ਼ਕਿਲ ਨੇ। ਮਤਲਬ ਇਸ ਅਖਾਣ ਚ ਇਹ ਸਿਆਣਪ ਦਿੱਤੀ ਗਈ ਹੈ ਕਿ ਕਾਰੋਬਾਰ ਉਹ ਹੁੰਦਾ ਆ ਜਿਹਦੇ ਚ ਮਾਲਕ ਸਿਰ ਤੇ ਆਪ ਖਲੋਤਾ ਹੋਵੇ, ਤੇ ਜਦੋਂ ਤੱਕ ਮਾਲਕ ਖਲੋਤਾ ਉਦੋਂ ਤੱਕ ਤੇ ਸਭ ਕੁਛ ਆ। ਜੇ ਬਗਾਨੇ ਹੱਥਾਂ ਦੇ ਉੱਤੇ ਆਪਣੇ ਕਾਮਿਆਂ ਦੇ ਉੱਤੇ ਉਸ ਕੰਮ ਨੂੰ ਸੁੱਟ ਦੇਵੋਗੇ ਤੇ ਤੁਹਾਡੇ ਬੱਤੀਆਂ ਤੋਂ ਤੇਤੀ ਨਹੀਂ ਹੋਣੇ, ਬੱਤੀਆਂ ਚ ਵੀ ਘਾਟਾ ਪਏਗਾ। ਬਾਜਵਾ
1: ਸਾਹਿਬ ਗੰਦ ਵੀ ਨਹੀਂ ਸਟਾਉਣਾ ਚਾਹੀਦਾ, ਉਹ ਵੀ ਅਗਲੇ ਖਿਲਾੜੀ ਛੱਡ ਦਿੰਦੇ।
0: ਅੱਜ ਲਈ ਇਹਸਾਨ ਬਾਜਵਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਕੁਛ ਸਮਾਂ ਕੱਢਿਆ ਔਰ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਤੱਕ ਸਿਆਣੀਆਂ ਵਡਿਆਈ ਵਾਲੀਆਂ ਗੱਲਾਂ ਜਿਹੜੀਆਂ ਅਪਣਾਈਆਂ। ਤੁਹਾਡੇ ਨਾਲ ਆਉਂਦੇ ਹਫ਼ਤੇ ਫੇਰ ਮਿਲਾਂਗੇ ਜੀ।
1: ਜੀ ਮਿਹਰਬਾਨੀ, ਧੰਨਵਾਦ ਜੀ, ਹੁੰਦੇ ਵਸੇ ਰਹੋ।
0: ਇਹ ਸਨ ਜੀ ਇਹਸਾਨ ਬਾਜਵਾ ਜੀ ਔਰ ਮੈਂ ਸਾਂ ਮਸੂਦ ਮੱਲੀ। ਅੱਜ ਦੀ ਅਖਾਣ ਕਹਾਣੀ ਇੱਥੇ ਹੀ ਅੰਤ ਹੁੰਦੀ ਹੈ। ਅੱਜ ਦਾ ਅਖਾਣ ਸੀ ਪਰਾਏ ਹੱਥੀ ਬੱਤੀਆਂ ਦੇ ਤੇਤੀ ਹੋਣੇ ਮੁਸ਼ਕਿਲ ਨੇ, ਤੇ ਆਉਂਦੇ ਹਫ਼ਤੇ ਇੱਕ ਨਵਾਂ ਅਖਾਣ ਲੈ ਕੇ ਫੇਰ ਹਾਜ਼ਰ ਹੋਵਾਂਗੇ।
2: ਸਾਡਾ ਅੱਜ ਦਾ ਸਾਥ ਵੀ ਬਸ ਇੱਥੇ ਤੱਕ ਦਾ ਸੀ ਦੋਸਤੋ। ਹੁਣ ਮੈਨੂੰ ਸ਼ਾਇਨਾ ਕਾਲਰਾਂ ਦਾ ਇਜਾਜ਼ਤ। ਆਪਣਾ ਰੱਖੋ ਖਿਆਲ ਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ ਤੁਹਾਡਾ ਆਪਣਾ SBS ਪੰਜਾਬੀ।

ਹਨੇਰੇ ਅੱਗੇ ਜੋ ਬਣਦੀ ਸੀ ਵੈਸੇ ਤੂੰ ਉਹ ਨਹੀਂ ਸੀ। ਆਹ ਦਿਲ ਤੇਰਾ ਇੰਨਾ ਕਾਲਾ ਤੂੰ ਕਦੇ ਕੀਤਾ ਮੈਨੂੰ ਸ਼ੋ ਨਹੀਂ ਸੀ। ਚੱਲ ਠੀਕ ਹੈ ਜਿਵੇਂ ਵੀ ਆ ਗੱਲ ਮੁੱਕੀ ਚੰਗੀ ਹੈ। ਆਹ ਤੇਰੇ ਅਰਗੀ ਨਾਲੋਂ ਤਾਂ ਯਾਰੀ ਟੁੱਟੀ ਚੰਗੀ ਹੈ, ਯਾਰੀ ਟੁੱਟੀ ਚੰਗੀ ਹੈ।

0: ਹਾਂ ਦੱਸ
1: ਕਿਹਦੀਆ? ਮੈਂ ਤਲੋਤੀ ਕੀ ਕੁਲਚਿਆਂ ਵਾਲੀ ਦੁਕਾਨ ਤੇ ਆ ਜਿੱਥੇ ਵੱਡੇ ਜਿਹੇ ਸ਼ੋਅਰੂਮ ਆ।
0: ਹੁਣ ਮੇਰੀ ਗੱਲ ਸੁਣ, ਆਪਣੇ ਘਰੇ ਜਾ ਚੁੱਪ ਕਰਕੇ, ਮੈਨੂੰ ਤੂੰ ਦੱਸ ਗਈ ਆ।

ਹੁਣ ਤੇਰਾ ਮੈਨੂੰ ਮੋਹ ਨਹੀਂ ਆਉਂਦਾ, ਤੈਨੂੰ ਵੀ ਪਤਾ ਕਿਉਂ ਨਹੀਂ ਆਉਂਦਾ। ਪਾਗਲ ਕਮਲੀ ਝੱਲੀ ਰਹਿਣ ਦੇ, ਬਸ ਹੁਣ ਮੈਨੂੰ ਇਕੱਲੀ ਰਹਿਣ ਦੇ, ਬਸ ਹੁਣ ਮੈਨੂੰ ਇਕੱਲੀ ਰਹਿਣ ਦੇ।

ਕਿੰਨੀ ਵਾਰੀ ਸੋਹਣੀ ਹਨੇਰੀ ਬਣ ਚੁੱਲ ਜਾਏਗੀ ਹਾਂ ਰੱਖਣਾ ਲੁਕੋ ਕੇ ਪੈਣਾ ਕਿਸੇ ਨਾਲ ਮੇਰੇ ਬਾਰੇ ਏਦਾਂ ਕਿੱਦਾਂ ਖੁੱਲ ਜਾਏਗੀ ਹਾਂ ਧੋਖਾ ਦੇਣ ਵਾਲੀਏ ਧੋਖਾ ਮਿਲੂ।